ਸਤਨਾਮ ਧਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਟਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੁਣ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀ ਆ ਪੰਜ ਦੋ ਤੁਦ ਵਸ ਕੀਤੇ ਕਣ ਕੰਡਕ ਮਾਰਿਆ ਧੁਰ ਕਰਮ ਪਾਇਆ

निमुख न बिसरो तुमको हर हर सदा भजो जगदीश।

0: ਸਾ ਵਾਹਿਗੁਰੂ ਜੀ ਕੀ ਵਧੇ ਵਾਹਿਗੁਰੂ ਜੀ ਕੀ ਵਧੇ ਵਾਹਿਗੁਰੂ ਜੀ ਕੀ ਵਧੇ
1: ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸਤੂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਹੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਟ ਆਪ ਤੇਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹੋ ਹਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਪੜ੍ਹੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ

ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣ ਹੈ ਸੋਏ, ਜੇ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤੇ ਨਹੀਂ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲਾ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹੋ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹੋ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੋਪਈ। ਪੁਨ ਰਾਕਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭਿਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਹ ਗਰੀਬ ਨਿਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੋ ਉਬਾਰੇ, ਕਬਿਓ ਬਾਚ ਬੇਨਤੀ ਚੋਪਈ, ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਘਾਵਹੋ, ਆਪ ਹੱਥ ਦਾ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਛਾਨਿਜ ਕਰਦਾ ਕਰਿਆ, ਸਭੈ ਰਣਕੋ ਆਜ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹੱਥ ਦਾ ਮੁਜੈ ਉਭਰਿਆ, ਮਰਨ ਕਾਲ ਕਾ ਤਰਾਸ ਨਿਵਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤ ਜੂ ਕਰੇ ਹੋ ਰੱਛਾ, ਰਾਖਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟ ਅਨਕੇ ਹੰਤਾ, ਤੁਮਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋ ਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੇ ਸੀਕੋ ਹਮਾਰੀ, ਸਕਲ ਪ੍ਰਜਾਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੁੜ ਉਚਾਰਤ ਭੇਦਾ, ਜਾਕੋ ਭੇਵ ਨਾ ਪਾਵਤ ਵੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕੋ ਕੈਤ ਸਦਾਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਜ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ, ਕਹੋ ਫੂਲ ਰਾਜਾ ਹਵੈ ਬੈਠਾ, ਕਹੋ ਸਿਮਟ ਭਇਓ ਸੰਕਰ ਇਕੈਠਾ, ਸਗਰੀ ਸਿਸ਼ਟ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸੰਭਵ, ਅਬਰ ਅੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਚ ਕਰੋ ਰਣਕਾਤਾ, ਜੇ ਅਸ ਤੁਝ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖ ਥਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟ੍ਰੈਂ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ, ਤਾਕੇ ਤਾਪ ਤਨਿਕ ਮੋਹ ਤਨਿਕ ਮੈਂ ਹਰ ਹੋ, ਰਿੱਧ ਸਿੱਧ ਘਰ ਮੋਹ ਸਭ ਹੋਈ, ਦੁਸ਼ਟ ਛਾਛ ਵੈ ਸਕੈ ਨਾ ਕੋਈ, ਏਕ ਬਾਰ ਜਿਨ ਤੋ ਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨਰ ਨਾਮ ਤੇ ਹਾਰੋ ਕਹਾ, ਦਾਰਿਦ ਦੁਸ਼ ਦੁੱਖ ਤੇ ਰਹਾ, ਖੜੇ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦਾ ਲਿਹੋ ਉਬਾਰੀ, ਸਰਬ ਠੋਰ ਮੋਹ ਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਛੈ ਕਰਤਾ, ਸ੍ਰੀ ਅਸਤੁ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਣ ਛਤ ਫਲ ਪਾਵੈ ਸੋਈ, ਦੁਖ ਨ ਦਿਸੈ ਵਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਘੇ ਰਹਿ,
हो जो या कि एक बार चौपाई को कह चौपाई।

0: ਵਾਹਿਗੁਰੂ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਵਿਰਾਜਮਾਨ ਗੁਰੂ ਸਾਧ ਸਿੰਘ ਜੀ ਆਫ ਦੀ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਹੈ ਕਿ ਆਪਾਂ ਗੁਰਮੁਖ ਸਾਧ ਸਕੂਲ ਦੇ ਜੋ ਯੰਗ ਬੱਚੇ ਹਨ, ਇਹਨਾਂ ਵੱਲੋਂ ਇੱਕ ਸਕੂਲ ਵੱਲੋਂ ਉਪਰਾਲਾ ਕੀਤਾ ਕਿ ਆਪਾਂ ਗੁਰਮਤਿ ਕੈਂਪ ਇਹਨਾਂ ਦੇ ਰਾਹੀਂ ਹੀ ਬੱਚੇ ਨੂੰ ਲਾਇਆ ਜਾਵੇ ਤਾਂ ਕਿ ਜਿਹੜੀ ਕਮਿਊਨੀਕੇਸ਼ਨਸ ਹੈਗੀ ਬੱਚਿਆਂ ਦੇ ਨਾਲ ਹੋਰ ਬੈਟਰ ਹੋਵੇ, ਇਹਨਾਂ ਦੀ ਅੰਡਰਸਟੈਂਡਿੰਗ ਕਿਸੇ ਵੀ ਕੋਨਸੈਪਟ ਦੀ ਜਾਂ ਸਿੱਖ ਪ੍ਰਿੰਸੀਪਲ ਦੀ ਉਹ ਬੈਟਰ ਅੰਡਰਸਟੈਂਡ ਕਰ ਸਕਣ। ਅਤੇ ਇਸ ਪਾਲ ਨੂੰ ਮੁੱਖ ਰੱਖ ਕੇ ਇਸ ਸਾਨੂੰ ਦੋ ਐਸਪੈਕਟਸ ਸਾਨੂੰ ਨਜ਼ਰ ਆਉਂਦੇ ਨੇ ਕਿ ਪਹਿਲਾਂ ਤਾਂ ਕਿ ਇੱਕ ਜੋ ਬੱਚੇ ਇਹ ਕੈਂਪ ਲਾਉਣਗੇ ਇਹਨਾਂ ਦੀ ਜੋ ਲੀਡਰਸ਼ਿਪ ਸਕਿੱਲਸ ਹਨ ਉਹ ਇੰਪਰੂਵ ਹੋਣਗੀਆਂ, ਇਹਨਾਂ ਦੀ ਕੌਨਫੀਡੈਂਸ ਵਧੇਗਾ ਅਤੇ ਇਸ ਤਰ੍ਹਾਂ ਅੱਗੇ ਵੀ ਉਪਰਾਲੇ ਇਹੋ ਕਰਨਗੇ। ਅਤੇ ਦੂਜਾ ਜੋ ਛੋਟੇ ਬੱਚੇ ਹਨ ਜੋ ਇਹਨਾਂ ਨੂੰ ਦੇਖਣਗੇ ਇਹਨਾਂ ਲਈ ਇਹ ਰੋਲ ਮਾਡਲ ਹੋਣਗੇ ਤਾਂ ਵੀ ਆਪਣੇ ਆਪ ਨੂੰ ਇਸ ਲੈਵਲ 'ਤੇ ਤਿਆਰ ਕਰਨ ਦੀ ਸਮਰੱਥਾ ਰੱਖ ਸਕਣਗੇ, ਇੱਕ ਉਹਨਾਂ ਨੂੰ ਇੰਸਪੀਰੇਸ਼ਨ ਇਹਦੇ ਵਿੱਚੋਂ ਜ਼ਰੂਰ ਮਿਲੇਗੀ। ਤਾਂ ਇਸ ਉਦੇਸ਼ ਨੂੰ ਮੁੱਖ ਰੱਖ ਕੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਜੋ 3 ਦਿਨ ਦਾ ਆਪਾਂ ਕੈਂਪ ਹੈ ਫਰਾਈਡੇ ਸੈਟਰਡੇ ਸੰਡੇ ਇਹ ਬੱਚਿਆਂ ਵੱਲੋਂ ਹੀ ਲਾਇਆ ਜਾਵੇ। ਇਸ ਦੇ ਵਿੱਚ ਅਸੀਂ ਜਿਵੇਂ ਆਪਣਾ ਪਿਛਲਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਆਪਾਂ 5 ਗੁਰੂ ਸਾਹਿਬਾਨ ਦੀਆਂ ਟੀਚਿੰਗਸ ਅਤੇ ਲਾਈਫ ਦੇ ਉੱਪਰੇ ਡਿਸਕਸ ਕੀਤਾ ਸੀਗਾ। ਅਤੇ ਹੁਣ ਜੋ ਹੈ ਇਹ ਆਪਣਾ ਉਪਰਾਲਾ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਹੋਵੇਗਾ। ਤਾਂ ਇਹਦੇ ਵਿੱਚੋਂ ਬੱਚੇ ਕਾਫੀ ਕੁਛ ਜੋ ਸਿੱਖਿਆਵਾਂ ਹਨ ਉਹ ਲੈਣਗੇ। ਤਾਂ ਇਹ ਕੋਸ਼ਿਸ਼ ਵੀ ਅਸੀਂ ਕਰਨੀ ਹੈ ਕਿ ਜਿਸੇ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਹੈ, ਉਪਦੇਸ਼ ਹੈ, ਉਹਨੇ ਸਿੱਖਿਆਵਾਂ ਹਨ ਉਹਨੂੰ ਆਪਾਂ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਆਪਾਂ ਕਿਤੇ ਪ੍ਰੈਕਟੀਕਲੀ ਆਪਾਂ ਅਪਲਾਈ ਕਿੱਦਾਂ ਕਰ ਸਕਦੇ ਹਾਂ, ਇਹ ਬੱਚਿਆਂ ਲਈ ਸਿੱਖਣ ਲਈ ਬਹੁਤ ਜ਼ਰੂਰੀ ਗੱਲ ਹੋਵੇਗੀ। ਅਤੇ ਇਹਨਾਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਉਹ ਸਿੱਖਿਆ ਨੂੰ ਰਿਲੇਟ ਕਰਕੇ ਬੱਚਿਆਂ ਨੂੰ ਦੱਸਣ ਕਿ ਇਹ ਤੁਹਾਡੇ ਲਾਈਫ ਲਈ ਕਿੱਦਾਂ ਲਾਹੇਵੰਦ ਹੋਵੇਗੀ। ਅਤੇ ਇੱਕ ਮੈਂ ਬੱਚਿਆਂ ਨੂੰ ਸਵਾਲ ਪੁੱਛਦਾ ਕਿ ਕਦੇ ਆਪਣੇ ਓਸ਼ਨ ਗਏ ਹੋ, ਕਦੇ ਸਮੁੰਦਰ ਦੇਖਿਆ ਵੀ ਨੇ? ਓਸ਼ਨ ਰੇਜ਼ ਯੋਰ ਹੈਂਡ, ਗਏ ਹੋ, ਠੀਕ ਹੈ। ਤੁਹਾਨੂੰ ਪਤਾ ਓਸ਼ਨ ਦਾ ਆਰਲਾ ਪਾਰਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਡੂੰਘਾ ਕਿੰਨਾ ਹੈ ਔਰ ਉਸਦੇ ਵਿੱਚ ਕੀ ਕੁਛ ਹੈਗਾ, ਇਹ ਤੋਂ ਨਜ਼ਰ ਆਉਂਦਾ ਦੇਖੇ ਤਾਂ ਨਹੀਂ ਆਉਂਦਾ ਨਾ, ਪਰ ਉਹਦੇ ਵਿੱਚ ਬਹੁਤ ਕੁਛ ਹੈ, ਬੜੇ ਟ੍ਰੈਜ਼ਰ ਨੇ ਉਹਦੇ ਵਿੱਚ। ਗੁਰੂ ਸਾਹਿਬ ਦਾ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਗੁਰਸਾਗਰ ਰਤਨੀ ਭਰਪੂਰੇ। ਗੁਰੂ ਨੂੰ ਸਾਗਰ ਦੇ ਨਾਲ ਤਰਜੀਹ ਦਿੱਤੀ ਹੈ, ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਜੋ ਸਾਗਰ ਹੈ ਉਹ ਕਾਹਦੇ ਨਾਲ ਭਰਿਆ ਹੋਇਆ ਹੈ? ਜੈਮਸ ਦੇ ਨਾਲ, ਜੈਮਸ, ਪਰਲਸ, ਸੀ ਗਲਾਸ, ਰੂਬੀਸ, ਸੀ ਡਾਇਮੰਡ, ਮਰੀਨ ਡਾਇਮੰਡਸ, ਬਹੁਤ ਕੁਛ ਨੇ, ਅਨੰਤ ਭੰਡਾਰ, ਅਨੰਤ ਟ੍ਰੈਜ਼ਰ ਨੇ ਉਸ ਓਸ਼ਨ ਦੇ ਵਿੱਚ। ਅਤੇ ਗੁਰੂ ਸਾਹਿਬ ਕਹਿੰਦੇ ਨੇ ਗੁਰਸਾਗਰ ਰਤਨੀ ਭਰਪੂਰ ਹੈ। ਗੁਰੂ ਵੀ ਨੂੰ ਇੱਕ ਸਾਗਰ ਦੀ ਤਰ੍ਹਾਂ ਕਿਹਾ, ਜਿਵੇਂ ਸਾਗਰ ਦੇ ਵਿੱਚ ਰਤਨ ਭਰੇ ਹਨ, ਜੂਲਸ ਨੇ, ਜੈਮਸ ਨੇ, ਡਾਇਮੰਡਸ ਨੇ, ਉੱਥੇ ਮਰੀਨ ਡਾਇਮੰਡਸ ਨੇ, ਇਸੇ ਤਰ੍ਹਾਂ ਗੁਰੂ ਦੇ ਵਿੱਚ ਵੀ ਇਹੀ ਰਤ, ਗੁਰੂ ਵੀ ਰਤਨਾਂ ਦੇ ਨਾਲ ਭਰਿਆ ਪਿਆ ਹੈ। ਗੁਰੂ ਕਾਹਦੇ ਨਾਲ ਭਰਿਆ ਹੋਇਆ? ਰਤਨਾਂ ਦੇ ਨਾਲ। ਉਹ ਰਤਨ ਕਿਹੜੇ ਨੇ? ਅਸੀਂ ਜਿਹੜੇ ਹੰਟਰ ਨੇ, ਟ੍ਰੈਜ਼ਰ ਹੰਟਰ ਨੇ, ਡਾਈਵਰਸ ਨੇ, ਉਹ ਸਮੁੰਦਰ ਡਾਈਵ ਕਰਦੇ ਨੇ ਅਤੇ ਉਹ ਜੈਮਸ ਨੂੰ ਕੱਢ ਕੇ ਲੈ ਆਉਂਦੇ ਨੇ, ਪਰਸ ਨੂੰ ਕੱਢ ਕੇ ਲੈ ਆਉਂਦੇ ਨੇ, ਸੀ ਗਲਾਸ ਕੱਢ ਕੇ ਲੈ ਆਉਂਦੇ ਨੇ, ਹੈ ਨਾ, ਮੈਰੀਨ ਡਾਇਮੰਡਸ ਉਹ ਲੈ ਆਉਂਦੇ ਨੇ। ਪਰ ਗੁਰੂ ਵੀ ਸਾਗਰ ਹੈ, ਇਹਦੇ ਵਿੱਚ ਰਤਨ ਭਰੇ ਹੋਏ ਨੇ। ਇਹ 'ਚ ਕਿਹੜੇ ਰਤਨ ਨੇ? ਇਹਦੇ ਵਿੱਚ ਰਤਨ ਗੁਰੂ ਦਾ ਉਪਦੇਸ਼, ਉਹ ਰਤਨ ਨਾਲ ਭਰਿਆ ਹੋਇਆ। ਗੁਰੂ ਸਾਗਰ, ਗੁਰੂ ਸਾਗਰ, ਗੁਰੂ ਇੱਕ ਸਾਗਰ ਦੇ ਨਿਆਈ, ਉਹ ਸਾਗਰ ਦੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼, ਉਹ ਰਤਨ ਭਰੇ ਪਏ ਹਨ। ਉਹ ਰਤਨਾਂ ਨੂੰ ਆਪਾਂ ਸਿੱਖਣਾ ਹੈ। 6ਵੇਂ ਪਾਤਸ਼ਾਹ ਉਹ ਕਿਹੜੇ ਰਤਨ ਹਨ? 7ਵੇਂ ਪਾਤਸ਼ਾਹ ਉਹ ਕਿਹੜੇ ਉਪਦੇਸ਼ ਦੇ ਰਤਨ ਹਨ? 8ਵੇਂ ਪਾਤਸ਼ਾਹ ਉਹ ਕਿਹੜੇ ਹਨ? 9ਵੇਂ ਪਾਤਸ਼ਾਹ ਉਹ ਕਿਹੜੇ ਹਨ? 10ਵੇਂ ਪਾਤਸ਼ਾਹ ਉਹ ਕਿਹੜੇ ਹਨ? ਉਹ ਰਤਨਾਂ ਨਾਲ ਉਹਨਾਂ ਦੇ ਉਪਦੇਸ਼ ਭਰੇ ਹੋਏ ਨੇ। ਉਹ ਅਸੀਂ ਵੀ ਹੈਵ ਟੂ ਫੋਲੋ ਦੋਜ਼ ਰਤਨ, ਵੀ ਹੈਵ ਟੂ ਫਾਈਂਡ ਦੋ ਜਮਸ, ਵੀ ਹੈਵ ਟੂ ਡਾਈਵ ਹਾਰਡ, ਵੀ ਹੈਵ ਟੂ ਡਾਈਵ ਡੀਪ ਟੂ ਗੈਟ ਦੋਜ਼ ਜਿਊਲਸ, ਟੂ ਗੈਟ ਦੋਜ਼ ਡਾਇਮੰਡਸ। ਅਤੇ ਇਸ ਕਰਕੇ ਆਪਣਾ ਇਹ ਅੱਜ ਦਾ ਜਿਹੜਾ ਕੈਂਪ ਹੈ ਇਹ ਆਪਾਂ ਸ਼ੁਰੂਆਤ ਕਰਨੀ ਹੈ ਕਿ ਜੋ ਸਿੱਖਿਆ ਹਨ ਗੁਰੂ ਸਾਹਿਬ ਦੀਆਂ ਆਪਾਂ ਉਹਨਾਂ ਨੂੰ ਕਿਵੇਂ ਆਪਾਂ ਸਿੱਖ ਕੇ ਆਪਣੇ ਜੀਵਨ ਦੇ ਵਿੱਚ, ਆਪਣੇ ਜੀਵਨ ਨੂੰ ਆਪਾਂ ਕਿੱਦਾਂ ਆਪਾਂ ਬੈਟਰ ਬਣਾ ਸਕਦੇ ਹਾਂ, ਤਾਂ ਇਹ ਆਪਾਂ ਦੇਖਣੀ। ਇੱਕ ਹੋਰ ਚੀਜ਼ ਬੜੀ ਮੇਰੇ ਚੇਤੇ ਆਈ, ਇੱਕ ਓਸ਼ਨ ਦੇ ਵਿੱਚ ਸੀ ਗਲਾਸ ਮਿਲਦਾ ਹੈ, ਉਹਦੀ ਬੜੀ ਕੀਮਤ ਪੈਂਦੀ ਹੈ। ਪਰ ਸੀ ਗਲਾਸ ਹੁੰਦਾ ਕੀ ਆ? ਉਹ ਸੀ ਗਲਾਸ ਉਹ ਹੁੰਦਾ ਕਿ ਜਿਲ੍ਹੇ ਕੋਈ ਡੈਬਰੀਜ ਹੈ, ਕੋਈ ਟਰੈਸ਼ ਹੈ, ਕੋਈ ਸ਼ਿਪ ਰੈਕ ਹੋ ਗਿਆ ਜਾਂ ਹੋਰ ਰੈਕ ਹੋ ਗਈ, ਉਸ ਬੋਟਮ 'ਤੇ ਜਾ ਕੇ ਅਤੇ ਉਹਨੂੰ ਪਾਣੀ ਵਾਰ ਵਾਰ ਕਈ ਡੈਕਟਸ ਤੱਕ ਸਾਲਟ ਵਾਟਰ ਪੈ ਪੈ ਕੇ ਉਹਨੂੰ ਇੱਕ ਸ਼ੇਪ ਦੇ ਦਿੰਦਾ ਹੈਗਾ, ਉਹਦੇ ਕੋਰਨਰ ਖਤਮ ਕਰਕੇ ਉਹਨੂੰ ਗੋਲਡ ਸ਼ੇਪ ਬਿਨਾਂ ਕੋਰਨਰ ਤੋਂ ਉਹ ਦੇ ਦਿੰਦਾ, ਅਤੇ ਉਹਦੀ ਬੜੀ ਕੀਮਤ ਪੈਂਦੀ ਹੈ। ਇੱਕ ਟਰੈਸ਼ ਨੂੰ ਵੀ ਉਹ ਜੈਮ ਬਣਾ ਦਿੰਦਾ, ਓਸ਼ਨ ਇੰਨੀ ਉਹਦੇ ਵਿੱਚ ਸਮਰੱਥਾ ਹੈ। ਤਾਂ ਸਾਡਾ ਗੁਰੂ ਤਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਅਤੇ ਅਸੀਂ ਇਹਦੇ ਲੜ ਲੱਗਾਂਗੇ, ਇਹਦੇ ਗਿਆਨ ਨੂੰ ਅਸੀਂ ਕਰਾਂਗੇ, ਤਾਂ ਸਾਡੇ ਜਿੰਨੇ ਟਰੈਸ਼ ਰੂਪੀ ਵਿਕਾਰ ਨੇ ਉਹਨਾਂ ਨੂੰ ਗੁਰੂ ਘੜ ਦਿੰਦਾ ਹੈ, ਸਾਨੂੰ ਗੁਣਾਂ ਵਿੱਚ ਬਦਲ ਦਿੰਦਾ ਹੈ, ਸਾਨੂੰ ਉਹ ਵਰਚੂਸ ਸਾਡੇ ਉਹਨਾਂ ਨੂੰ ਕਨਵਰਟ ਕਰ ਦਿੰਦਾ। ਇਹ ਸਮਰੱਥਾ ਗੁਰੂ ਦੇ ਵਿੱਚ, ਪਰ ਸਾਨੂੰ ਗੁਰੂ ਦੇ ਨਾਲ ਲੱਗਣਾ ਪਏਗਾ, ਗੁਰੂ ਦੇ ਕੋਲ ਰਹਿਣਾ ਪਏਗਾ, ਗੁਰੂ ਦੇ ਉਪਦੇਸ਼ ਨੂੰ ਸਾਨੂੰ ਵੀ ਹੈਵ ਟੂ ਅਡੋਪਟ ਦੋਜ ਟੀਚਿੰਗਸ ਆਫ ਦੀ ਗੁਰੂ, ਤਾਂ ਕਿ ਉਹ ਰਤਨ ਜਿਹੜੇ ਹੈਗੇ ਅਸੀਂ ਉਹ ਲੈ ਸਕੀਏ। ਤੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਅਤੇ ਬੱਚਿਆਂ ਨੇ ਸਾਰਾ ਪਲੈਨ ਕੀਤਾ ਹੋਇਆ ਕਿਵੇਂ ਕਿਵੇਂ ਆਪਾਂ ਪ੍ਰੈਜੈਂਟੇਸ਼ਨ ਦੇਣੀ। ਅੱਜ ਜੋ ਪ੍ਰੈਜੈਂਟੇਸ਼ਨ ਹੋਏਗੀ 6ਵੇਂ ਪਾਤਸ਼ਾਹ ਦੀ ਅਤੇ 7ਵੇਂ ਪਾਤਸ਼ਾਹ ਦੀ ਹੋਏਗੀ, ਕੱਲ੍ਹ ਨੂੰ 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਦੀ ਹੋਏਗੀ, ਅਤੇ ਸੰਡੇ ਨੂੰ 10ਵੇਂ ਪਾਤਸ਼ਾਹ ਜੀ ਦੀ ਹੋਏਗੀ। ਅਤੇ ਇਸ ਦੇ ਨਾਲ ਨਾਲ ਕੱਲ੍ਹ ਨੂੰ ਜੋ ਇਹ ਬੱਚਿਆਂ ਦਾ ਧਿਆਨ ਰੱਖਣਾ ਹੈਗਾ ਕਿ ਜਿਹੜੀ ਸਿੱਖਿਆਵਾਂ ਇਹ ਸ਼ੇਅਰ ਕਰਨਗੇ, ਇਹਦੇ ਲਈ ਆਪਾਂ ਕੱਲ੍ਹ ਨੇ ਬੱਚਿਆਂ ਨੇ ਇੱਕ ਫਨ ਗੇਮ ਜੈਪੜੀ ਜਾਂ ਗੇਮ ਵੀ ਖੇਲਣਗੇ ਇਹ, ਉਹਦੇ ਵਿੱਚ ਜੋ ਅੱਜ ਦੱਸਣਗੇ ਇਹ 6ਵੇਂ ਪਾਤਸ਼ਾਹ ਬਾਰੇ, 7ਵੇਂ ਪਾਤਸ਼ਾਹ ਬਾਰੇ, ਉਸ ਬਾਰੇ ਸਵਾਲ ਹੋਣਗੇ, ਉਹ ਬੱਚਿਆਂ ਨੂੰ ਟੀਮ ਬਣਾ ਕੇ ਉਹ ਖੇਲਣਗੇ, ਉਹ 'ਚ ਇਨਾਮ ਵੀ ਦਿੱਤੇ ਜਾਣਗੇ। ਇਸੇ ਤਰ੍ਹਾਂ ਫਿਰ ਸੰਡਾ ਜਿਹੜਾ ਕੱਲ੍ਹ ਸੈਟਰਡੇ ਉਸ ਤੋਂ ਬਾਅਦ ਕਰਨਗੇ, ਉਹਦਾ ਫਿਰ ਜਿਹੜੀ ਜੈਪੜੀ ਉਹ ਸੰਡੇ ਨੂੰ ਹੋਵੇਗੀ, ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਇਨਾਮ ਦੇਵਾਂਗੇ। ਤੋ ਅੱਜ ਦੀ ਜੋ ਪਹਿਲੀ ਪ੍ਰੈਜੈਂਟੇਸ਼ਨ ਹੈ ਉਹ ਮਨ ਅੰਮ੍ਰਿਤ ਕੌਰ ਅਤੇ ਪ੍ਰਤੀਤ ਕੌਰ 6ਵੇਂ ਪਾਤਸ਼ਾਹ ਦੇ ਉੱਤੇ ਕਰ ਰਹੇ ਹਨ, ਅਤੇ ਮੈਂ ਬੱਚਿਆਂ ਨੂੰ ਉਤਸ਼ਾਹਿਤ ਕਰਾਂਗਾ, ਜੇ ਆਪਦਾ ਕੋਈ ਵੀ ਕੁਐਸਚਨ ਹੈ ਪ੍ਰੈਜੈਂਟੇਸ਼ਨ ਦੇ ਦੌਰਾਨ ਵੀ, ਤਾਂ ਆਪ ਆਪਣਾ ਹੱਥ ਖੜਾ ਕਰ ਸਕਦੇ ਹੋ ਅਤੇ ਆਪ ਜੀ ਨੂੰ ਆਨਸਰ ਕਰਨਗੇ। ਨਾਲ ਸਾਡੇ ਇੱਕ ਹੋਰ ਕੈਨੇਡਾ ਤੋਂ ਬੱਚੀ ਪੁਨੀਤ ਕੌਰ ਵੀ ਆਏ ਹਨ, ਤੋ ਜੇ ਇਸ ਕੈਂਪ ਦੇ ਵਿੱਚ ਪੂਰੀ ਉਹ ਨਾਲ ਸਾਡਾ ਸਾਥ ਨਿਭਾ ਰਹੇ ਹਨ, ਅਤੇ ਜਿੱਥੇ ਵੀ ਜ਼ਰੂਰਤ ਪਏਗੀ ਉਹ ਵੀ ਨਾਲ ਹੈਲਪ ਕਰਨਗੇ ਆ ਕੇ, ਅਤੇ ਕੋਈ ਕੁਐਸਚਨ ਹੋਊ ਉਹ ਵੀ ਨਾਲ ਆਨਸਰ ਕਰਨਗੇ। ਤੋ ਮੈਂ ਬੇਨਤੀ ਕਰਾਂਗਾ ਕਿ ਆਪ ਅੱਜ ਦੀ ਸ਼ੁਰੂਆਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So we're going to start off with Guru Har Gobind Sahib Ji, Chhevi Patshahi. We're going to talk about Miri Piri and what the meaning of Miri Piri is, so spiritual and temporal power. And we're going to be talking about Shri Akal Takht Sahib and the origins of how Akal Takht Sahib was created. We're also going to talk about Satvain Patshahi Shri Guru Har Rai Sahib Ji and how they showed compassion to the sick and the poor, and how they healed the sick, and how they protected nature and wildlife during their Gurgaddiship. And Athvain Patshahi Shri Guru Har Krishan Sahib Ji, we're going to talk about how they were the child guru and they received Gurgaddi at age 5, and they did selfless service during the smallpox epidemic during their time in Hindustan. And we're also going to talk about how they said Baba Bakala and how that concept is leading to Novi Patshahi Guru Tegh Bahadur Sahib Ji and who found the next Guru. Guru Tegh Bahadur Sahib Ji was known as Hindi Chadar, which translates to the protector of Hindustan. India back then was called Hindustan, so that's what we're going to talk about, and how they defended religious freedom of everyone. At that time, the Kashmiri Pandits' religion was in danger, so they protected their religion, and how they showed sacrifice and courage. And we're going to end off with the Dasvain Patshahi Guru Gobind Singh Ji and how they established the Khalsa Panth, and unhone amrit sanchar shuru kita si. Fir asi at the end of the camp we're going to talk about Shri Guru Granth Sahib Ji, who is the eternal guru.
2: Vaheguru. Before we get started, ਆਪਾਂ rules ਜਿਹੜੇ ਅਸੂਲ ਨੇ ਕੈਂਪ ਦੇ ਉਹ review ਕਰਦੇ ਹਾਂ. So, first, no food or drink allowed in the Darbar Hall. ਅਸੀਂ ਵਾਹਿਗੁਰੂ ਜੀ ਦਾ ਘਰ ਨੂੰ ਇੱਦਾਂ ਟ੍ਰੀਟ ਕਰਨਾ ਜਿੱਦਾਂ ਆਪਣਾ ਘਰ ਹੁੰਦਾ, ਆਪਾਂ ਸਾਫ਼ ਸਫਾਈ ਰੱਖਦੇ ਹਾਂ, ਰਾਈਟ? ਐਂਡ ਦੈਨ ਵੀ ਆਰ ਨਾਟ ਗੋਇੰਗ ਟੂ ਲੀਵ ਦ ਦਰਬਾਰ ਹਾਲ ਵਿਦਆਊਟ ਸੇਵਾਦਾਰਸ ਪਰਮਿਸ਼ਨ. ਦੇਅਰ ਆਰ ਸੇਵਾਦਾਰਸ ਆਲ ਅਰਾਊਂਡ ਯੂ. ਯੂ ਆਰ ਜਸਟ ਗੋਇੰਗ ਟੂ ਰੇਜ਼ ਯੂਰ ਹੈਂਡ, ਤੁਸੀਂ ਆਪਣਾ ਹੱਥ ਖੜਾ ਕਰਨਾ, ਐਂਡ ਅ ਸੇਵਾਦਾਰ ਵਿਲ ਕਮ ਅਪ ਟੂ ਯੂ ਐਂਡ ਅਸਿਸਟ ਯੂ. Also, keep your voice level at zero. Jadon koi gal kar raha hoga, let's make sure that we're having quiet listening ears. Jadon koi present kar raha hoga or the sangat around us, and make sure wear your name tag at all time, because ede naal assi jaan paunga ki thoda naam ki hai. And then before you leave today and every day for the next 3 days, tusi apna name tag nu jehda ya kisi vi sevadar nu tusi handover karna, and then tomorrow you'll get it back, but make sure tusi oh return karo, that's your checkout, okay? And then again, yeah, raise your hand jadon sawal puchna usda jawab dena. We do have prizes, it's that you're going to earn with your participation. Also, again, show respect to Vaheguru Ji and all sevadars and the sangat around you, keeping hands, feet and belongings to yourselves, and listen carefully.
3: So, as I said, we're going to start with Chhevin Patshahi Guru Har Gobind Sahib Ji. Their lifespan was from 1595 to 1644, and they became the Guru in the year 1606. Their core value was courage and justice. There's a pankti from Bhai Gurdas Ji Niyavara, which says, this Guru, the vanquisher of armies, is very brave and benevolent. That means he was very friendly, and they were very brave as they fought against the Mughals at that time. Does anyone know about the concept of Meedi Peedi? Does anyone want to explain this concept?
4: Vaheguru Ji Ka Khalsa, Vaheguru Ji Ki Fateh. My name is Arjun Singh, and Meedi and Peedi. So what was your question, like what does it mean?
3: What is the concept of Meedi Peedi? So can you explain it a little bit?
4: So Rajniti, and we have to be like Sanspai. So we have to be Sant, we have to Gurbani Padni Asi, but we also have to, if someone is fighting with us, we also have to like
3: Okay, thank you. That was correct. So a Sikh must be strong spiritually, and they also should be able to stand up for justice where it's needed. So San Sipahi, the concept hai gaya. So we're going to talk about Meedi Peedi, Shri Akal Takht Sahib, and Bandi Chhod Divas, and how that came to be, and we will talk about that. And we will also talk about the Battle of Amritsar. So we're going to start off with Shri Akal Takht Sahib. So I want everyone to pay attention, because there will be questions asked during the duration of the this presentation. So you will get prizes if you listen and you understand the lecture for today. So Shri Akal Takht Sahib. So Guru Har Gobind Sahib Ji said that when your mind is strong and you trust yourself, then slavery, so it disappears, and you find the strength to fight tyrants. And tyrants can be like someone like the Mughals at that time, but tyrants can also be like your own mind. One thing that we don't talk about much is that we are always fighting with our mind. So our mind gives us a lot of thoughts, right? But the goal is to think positive and think good thoughts. So we're always fighting this jung with our mind. And this is like
1: internal, this is our internal fight. So Guru Har Gobind Sahib Ji believed that once people were free from worldly and political struggles, then they become mentally very strong. So the concept of Naam is very important. If we don't do Simran and we don't think about Naam and what it is, then we cannot fight against evil, right? And that, it doesn't matter if it's right now or Pehla, you know, it's evil is everywhere, right? So we always need to be ready to fight against evil. The first Jathedar of Shri Akal Takht Sahib was by Gurdas Ji. And the term Sache Patshah changed to Chavar Takht De Malak for Guru Sahib Ji because of Shri Akal Takht Sahib. So Akal Takht Sahib, literally the meaning of Akal Takht is the throne of God. So across from Shri Harmandar Sahib is where Akal Takht Sahib is in Amritsar. Back when Guru Har Gobind Sahib Ji was creating Akal Takht Sahib, if anyone in the Sangat had any issues, they would go to Guru Sahib Ji and they would go for advice, and then decisions were made from there. Because of this happening, invaders of Hindustan at that time didn't try to rob any city from Delhi to Lahore. So Guru Har Gobind Sahib Ji instructed Sikhs to always carry a horse and a sword with them, so they're always ready to fight. They talked about Miri and Piri, Pagti and Shakti, Deg and Teg. So their main focus was on spiritual and military leadership. In 1986, there was a very famous Panthik meeting called Sarbat Khalsa, and it took place on January 26, 1986. And this meeting addressed the trauma and damage that happened to Darbar Sahib from June 1984. And they appointed a five-member Panthik committee to lead and make political and religious decisions on behalf of the Sikh community. Also, at Akal Takht Sahib, there are hukamnamas, which literally translate to a royal decree or divine command. So if there's any issue in the panth, a hukamnama goes out from Shri Akal Takht Sahib, and that hukamnama goes around the world. So people know that Akal Takht Sahib tak jada hukamnama aaya, asi unnu manna ya. So if we are sick, we are answerable to Shri Akal Takht Sahib. So jo vi faisla hunda sanu manna penda, kyunki Shri Akal Takht Sahib jada vi faisla aaya, it's very important in Sikhi. And so this is a time where Sikhi formed a separate and independent entity. And this was so during this time in Hindustan, the Mughal Sultanate was controlling everything in Hindustan, right? So this is when Guru Har Gobind Sahib Ji created a separate rule so that we had our own rights. During this time, there was a lot of parchar done outside of Punjab, like in states in Bengal and Bihar. So this time, the Guru Har Gobind Sahib Ji ne bahut prachar kita outside of Punjab. And Guru Har Gobind Sahib Ji was imprisoned in Gwalior Fort from 1617 to 1619. He was only 14 years old at that time. So he was imprisoned for 3 years until he was 17. And next is, we're gonna talk about Shri Akal Takht Sahib and Darbar Sahib. So does anyone know why is there Gurbani being recited all day at Shri Harmandir Sahib? Does anyone know the answer to this question? So Gurbani kyon padi jandi hai sara din Darbar Sahib de vich? What is the meaning of this? Like, why is that the maryada? Why is Gurbani read all day at Shri Harmandir Sahib? This is a question for the older kids if the younger kids don't know. You can guess.
5: To get God blessings?
1: Yes. Anyone else want to answer? We can have multiple answers for this, so.
6: So Guruji gives us a hukamnama and we like listen to it?
1: Can you repeat that, please?
6: And sometimes they give us a hukamnama and we have to like listen to it and like do it.
1: Okay, yes. Anyone else?
7: Does it kind of represent God, like how he was never born and he never dies?
1: Yes. Not quite what I'm looking for, but if anyone else wants to try. Why is Gurbani, why is our Kirtan always happening at Darbar Sahib?
4: Because Darbar Sahib is Sifti da Ghar.
1: Yes, so there are multiple answers. I was going to say that inside our body is also Harmandir Sahib. So inside our body, there's Kirtan, there's Shabads, there's Nad, Anhad Nad, always happening inside our body. So Guru Sahib Ji ne, Guru Ram Das Ji ne Harmandir Sahib di sthapana kiti si. So basically, jo bhi saade andar ho rahe aya, we can hear God inside, but because we have all this, since we're battling our mind all the time, we cannot hear what's happening inside of our body. But oh, Guru Sahib Ji ne bahar banaya Harmandir Sahib. That's why there's always Kirtan going on, because it's like a representation of what's happening inside of us. So we always remember that the goal of our life is to meet God while we're alive. So that's why there's Harmandir Sahib.

0: ਇਹਨਾਂ ਬਾਕੀ ਕਾਫਰਾਂ ਦਾ ਕੀ ਕਰਨਾ? ਬਾਕੀ ਕਾਫਰਾਂ ਦਾ ਕੀ ਕਰਨਾ?
1: ਵਾਪਸ ਜਾਣ ਦਾ ਇਹਨਾਂ ਨੂੰ, ਇਹੀ ਤੇ ਜਾ ਕੇ ਆਪਣੇ ਸਾਥੀਆਂ ਨੂੰ ਸੁਣਾਉਣਗੇ ਖੌਫ ਦੀ ਦਾਸਤ।
2: ਪੰਚਮ ਪਾਤਸ਼ਾਹ ਦੀ ਸ਼ਹਾਦਤ ਲਈ ਜਿੱਥੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਜ਼ਿੰਮੇਦਾਰ ਸੀ, ਉੱਥੇ ਚੰਦੂ ਸ਼ਾਹ ਦੀ ਈਰਖਾ ਤੇ ਬਦਲਾ ਲਓ ਨੀਤੀ ਨੇ ਵੀ ਵੱਡੀ ਭੂਮਿਕਾ ਨਿਭਾਈ।

ਹੁਣ ਵਕਤ ਆ ਗਿਆ ਹੈ ਕਿ ਧਰਮੀ ਲੋਕਾਂ ਨੂੰ ਆਪਣਾ ਧਰਮ ਬਚਾਉਣ ਦੇ ਲਈ ਪੀਰੀ ਦੇ ਨਾਲ ਮੀਰੀ ਦੀ ਸ਼ਕਤੀ ਵੀ ਧਾਰਨ ਕਰਨੀ ਹੋਏਗੀ। ਹੁਣ ਤਖ਼ਤ ਸਿਰਜੇ ਜਾਣਗੇ, ਤਲਵਾਰਾਂ ਲਿਸ਼ਕਣਗੀਆਂ ਅਤੇ ਨਗਾਰੇ ਖੜਕਣਗੇ, ਪਰ ਕਿਸੇ ਜ਼ਰ ਜ਼ਰੂ ਜ਼ਮੀਨ ਦੇ ਲਈ ਨਹੀਂ, ਬਲਕਿ ਹਕੂਮਤ ਦੇ ਜ਼ਬਰ ਜ਼ੁਲਮ ਨੂੰ ਰੋਕਣ ਲਈ ਅਤੇ ਇੱਕ ਧਰਮੀ ਰਾਜ ਦੀ ਨੀਂਹ ਰੱਖਣ ਲਈ।

0: ਹੋਇਆ ਹੈਗਾ, ਸ਼ਕਤੀ ਵੀ ਨਾਲ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਆ। ਪਰ ਸਿਧਾਂਤ ਗੁਰੂ ਸਾਹਿਬ ਦਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਆਇਆ, ਜਿਸਲੇ ਨੇ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਉਹਦੇ ਸਾਹਮਣੇ ਕਿਹਾ ਸੀਗਾ ਕਿ ਬਾਬਰ ਤੂੰ ਜਾਬਰ ਹੈ, ਚੈਲੇਂਜ ਕੀਤਾ ਸੀਗਾ। ਇਹ ਬੜੀ ਹਿੰਮਤ ਹੈ ਚੈਲੇਂਜ ਕਰਨਾ, ਸ਼ਕਤੀ ਤੋਂ ਬਿਨਾਂ ਇਹ ਚੈਲੇਂਜ ਨਹੀਂ ਹੋ ਸਕਦਾ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਪਹਿਲਾਂ ਮਨ ਕਬੂਲ ਜੀਵਨ ਕੀ ਛੜ ਆਸ, ਹੋ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਤੋ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ, ਉਹੀ ਸਿਧਾਂਤ ਛੇਵੇਂ ਪਾਤਸ਼ਾਹ ਨੇ ਅੱਗੇ ਜ਼ਾਹਰ ਹੋਇਆ ਆ ਕੇ, ਅਤੇ ਫਿਰ ਦਸਵੇਂ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦਿੱਤੀ, ਸਾਨੂੰ ਇਹ ਹੁਕਮ ਕਰ ਦਿੱਤਾ ਕਿ ਤੁਸੀਂ ਸ਼ਸਤਰ ਪਹਿਨਣੇ ਆ। ਸੇਮ ਸਿਧਾਂਤ, ਸੇਮ, ਬਿਲਕੁਲ ਉਹਦੇ ਵਿੱਚ ਕੋਈ ਫਰਕ ਨਹੀਂ ਆ। ਪਹਿਲੀ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਤੱਕ ਇਹੀ ਸਿਧਾਂਤ ਉਹੀ ਚੱਲਦਾ ਆ ਰਿਹਾ ਹੈਗਾ। ਤੋ ਇਹ ਭਗਤੀ ਅਤੇ ਸ਼ਕਤੀ ਦਾ, ਸੰਤ ਸਿਪਾਹੀ ਦਾ ਮਾਰਗ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਉਹ ਛੇਵੇਂ ਪਾਤਸ਼ਾਹ ਨੇ ਪ੍ਰਤੱਖ ਤੌਰ 'ਤੇ ਜੋ ਮੀਰੀ ਅਤੇ ਪੀਰ ਦੀਆਂ ਦੋ ਤਲਵਾਰਾਂ ਪਹਿਨੀਆਂ, ਉਸ ਬਾਰੇ ਇੱਕ ਟੈਂਪੋਰਲ ਹੈ, ਇੱਕ ਮੀਰੀ ਹੈ ਅਤੇ ਇੱਕ ਰਾਜ ਦੀ ਹੈ ਅਤੇ ਇੱਕ ਸ਼ਕਤੀ ਦੀ ਹੈ, ਪੀਰੀ ਦੀ ਹੈ, ਭਗਤੀ ਦੀ ਹੈ। ਤੋ ਅਗਲੀ ਪ੍ਰੈਜੈਂਟੇਸ਼ਨ ਪ੍ਰਤੀਤ ਕੌਰ ਦੀ ਹੈ, ਆਪ ਜੀ ਨਾਲ ਸਾਂਝੀ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਲ ਭੰਜਨ ਗੁਰ ਸੂਰਮਾ, ਵੜ ਜੋਦਾ ਬਹੁ ਪਰਉਪਕਾਰੀ, ਗੁਰੂ ਨਾਨਕ ਤੁਠਾ ਕੀਨੀ ਦਾਤ। ਸੋ ਵੈਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸ ਬੋਰਨ, ਦਿਸ ਇਜ਼ ਵਟ ਗੁਰਬਾਣੀ ਸੈਜ਼ ਅਬਾਊਟ ਦੈਮ। ਸੋ ਦ ਫਸਟ ਲਾਈਨ ਮੀਨਸ ਦੈਟ ਦਿਸ ਗੁਰੂ ਇਜ਼ ਅ ਵੈਂਕੁਸ਼ਰ ਆਫ ਆਰਮੀਜ਼। ਸੋ ਹੀ ਇਜ਼ ਲਾਈਕ, ਹੀ ਇਜ਼ ਦ ਲੀਡਰ ਐਂਡ ਹੀ ਡਿਸਟਰੋਇਜ਼ ਦ ਐਨੀਮੀਜ਼, ਰਾਈਟ? ਐਂਡ ਹੀ ਇਜ਼ ਵੈਰੀ ਬਰੇਵ ਐਂਡ ਬੈਨੇਵੋਲੈਂਟ। ਐਂਡ ਗੁਰੂ ਨਾਨਕ ਤੁਠਾ ਕੀਨੀ ਦਾਤ, ਦੈਟ ਗੁਰੂ ਨਾਨਕ ਦੇਵ ਜੀ ਗੇਵ ਦਿਸ ਗਿਫਟ ਟੂ ਗੁਰੂ ਅਰਜਨ ਦੇਵ ਜੀ ਇਨ ਦ ਰੂਪ ਆਫ ਗੁਰੂ ਹਰਗੋਬਿੰਦ ਸਾਹਿਬ ਜੀ। ਸੋ ਦਿਸ ਚਾਈਲਡ ਵਾਸ ਵੈਰੀ ਬਲੈਸਡ ਐਂਡ ਦੇ ਵਰ ਅ ਗਿਫਟ ਫਰੋਮ ਵਾਹਿਗੁਰੂ ਜੀ।
2: ਪਿਆਰੇ, ਆਈ ਵਾਂਟ ਟੂ ਜਸਟ ਟੱਚ ਔਨ ਸੁਥਰੇ ਸ਼ਾਹ ਹੇਅਰ, ਹੂ ਵਾਸ ਅ ਗ੍ਰੇਟ ਗੁਰੂ ਸਿੱਖ।
1: This video is about Pai Sothre Shah, and you will learn about what they did and how they did Japji Sahib the part, and Guru Har Gobind Sahib Ji, what they blessed Pai Sothre Shah with. So.
2: I want to just touch on Sothre Shah here, who was a great Guru Sikh during the time of Guru Har Gobind Maharaj, the sixth Guru. Pyaryo, he came into the Guru's court, saw the entire Sangat listening to Gurbani Kirtan. Sothre Shah stood up and he said many harsh words. He even swore at the time. Pyaryo, everybody in the Sangat, they blamed Sothre Shah. They said that you destroyed the bliss that the Sangat was listening to, that was they were experiencing. They went to explain to the sixth Guru. Pyaru Sothre Shah did not come back for many days, many months. Many months later, when Sothre Shah returned, the Sangat grabbed Sothre Shah, made him patient in front of Guru Har Gobind Maharaj, said, Sache Pacha, he is the person, this is the person that swore in your court. Sothre Shah laughed and said, I can do whatever I want, they're my Sikhs, they're my students, I can do whatever I want. Guru Har Gobind Maharaj laughs and said, because they knew that Sothre Shah is this type of devotee, that he does many things, but he only does them to teach the Sangat and put them on the right path. He says that they are my Sikhs, they listen to me, I can do whatever I want. Guru Har Gobind Maharaj says, what do you mean? These are the Sikhs of the house of Guru Nanak. How are they your Sikhs? And Sothre Shah says, oh Guru Har Gobind Maharaj, I want to ask the Sangat, what Shabd was being read at the time when I started speaking? Nobody in the Sangat could answer. Nobody had a clue about what Shabd, they couldn't remember.

0: And when Sutari Shah said that, let me ask those people that were doing the kirtan what line and what was the meaning of the words that they were singing, even they did not know what the meaning was of what they were singing. And then Sutari Shah asked, can you guys name what type of things I said that day? And the Sangat at that time, they named every single word. They said, he swore like this, he said this, and then he said this, and then he this. Word for word, they recited everything, they quoted everything. And Sutari Shah laughed, and Guru Hargobind Maharaj understood. Sutari Shah said, look, O Guru Hargobind Maharaj, they are accepting and they remember my words, they remember my bani. My words, but they don't even remember and they don't even know what your bani means. Sache Pacha, doesn't that mean that they are my followers and not your followers? How many times, Pyaryo, do we say kirtan, we say many things, but we don't truly mean it, we're not truly enshrined in that love, Pyaryo. But when the devotees of Akalpurkh truly speak, when they speak, they may to the world sound like they're making mistakes. They're not following the path of society. But Pyaryo, truly, they're walking that path of love and they're accepting in the Guru's eyes. Je baro pul chuk bol de, pi khare har paane, har santa no aur thao nahi, har maan nimaane. The truth is, these types of saints, these beloveds of Akalpurkh that have truly become the form of Akalpurkh, they never ever forget Akalpurkh throughout each and every morsel of food, each and every breath that goes in and out. They do not have any place. They have no other place of hope. Where do they get honored in the world? Maybe the world throws stones at them. Maybe the throne says these people are weird. These people walk the path in a completely different way. They're not normal. But when they come to the Guru's house, when they step in front of the Guru, Har maan nimaane, my Guru is the person that gives honor to those people that the world says that these people are dishonorable. Those people that have no pride, no honor, my Guru blesses them with the greatest honor. Jan Nanak naam diban hai har taan satane. Pyaro, the truth is, the only support of these devotees is Hari the Naam. Their Naam is their power. That is their Shakti. That is their support. My Guru blesses them with that power. Har taan satane. They don't receive any power from the world. Their power is not coming from their palaces, their wealth, their authoritative words. That is not their true power. Their power does not just only rely in the strength of their arms. No, their strength relies through the strength and the power that God gives them. That may come in many, many forms, Pyaryo. When we look at these devotees, they are recognizing and they have become the form of truth. They are pure. Any other action that we are doing, we may be doing just the physical action, but without enshrining that Naam inside of our heart, Pyaryo, we are losing the purpose of this life. The purpose of this life is to enshrine that Naam deep inside of us, fall in love, and through love you lose your sense of being. You become truly imbued in your Guru and you become the form of that Guru, Pyaryo. Don't waste this life.
1: So this Sakhi, ਜਿਹੜੀ ਸਾਖੀ ਆ ਇਹਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਅਸੀਂ ਜਦੋਂ ਗੁਰਦੁਆਰਾ ਸਾਹਿਬ ਆਉਣਾ, ਅਸੀਂ ਜਦੋਂ ਮੱਥਾ ਟੇਕਣਾ, ਅਸੀਂ ਕਿਸੇ ਹੋਰ ਨੂੰ ਨਹੀਂ ਦੇਖਣਾ, ਜਿਹੜੇ ਹੋਰ ਸੰਗਤ ਮੈਂਬਰਸ ਨੇ, ਅਸੀਂ ਗੁਰੂ ਸਾਹਿਬ ਵੱਲ ਧਿਆਨ ਰੱਖਣਾ ਆ। ਅਤੇ ਜੇ ਅਸੀਂ ਪਾਠ, ਇੱਕ ਹੋਰ ਚੀਜ਼ ਆ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਫਿਰ ਜੇ ਅਸੀਂ ਪਾਠ ਸ਼ੁੱਧ ਕਰਦੇ ਹਾਂ, ਅਸੀਂ ਆਪਣੇ ਧਿਆਨ ਨਾਲ ਪਾਠ ਕਰਦੇ ਹਾਂ, ਫਿਰ ਗੁਰੂ ਸਾਹਿਬ ਗਿਫਟਸ ਦੇਣਗੇ, ਰਾਈਟ, ਬਲੈਸਿੰਗ ਸਾਨੂੰ ਦੇਣਗੇ। ਅਤੇ ਇਹ ਸਿੱਖਿਆ ਸਾਨੂੰ ਮਿਲਦੀ ਆ ਇਸ ਸਾਖੀ ਤੋਂ।
2: ਆਪਾਂ ਜਿਹੜਾ ਟਾਈਮ ਚੱਲਣਾ ਕੁਇਕਲੀ, ਆਪਾਂ ਇੱਕ ਮਿੰਟ ਰਹਿਣਾ ਹੈਗਾ। ਬੜੀ ਵਧੀਆ ਬੱਚੇ ਨੇ ਗੱਲ ਕੀਤੀ ਹੈ ਕਿ ਜਦੋਂ ਵੀ ਅਸੀਂ ਗੁਰਦੁਆਰੇ ਆਉਣਾ ਨਾ, ਤਾਂ ਸਾਨੂੰ ਕਈ ਹੁੰਦਾ ਕਿ ਅਸੀਂ ਕੋਈ ਸਾਨੂੰ ਗੱਲ ਕਹਿ ਦੇਵੇ ਨਾ ਕੋਈ ਮਾੜੀ, ਉਹ ਸਾਨੂੰ ਭੁੱਲਦੀ ਨਹੀਂ, ਹਮੇਸ਼ਾ ਯਾਦ ਰਹਿੰਦੀ ਹੈਗੀ ਹੈ, ਕਦੇ ਨਹੀਂ ਭੁੱਲਦੇ ਅਸੀਂ ਉਹ। 20 ਸਾਲ ਬਾਅਦ ਵੀ ਸਾਨੂੰ ਯਾਦ ਰਹਿੰਦੀ ਹੈਗੀ ਹੈ, ਪਰ ਗੁਰੂ ਦਾ ਸ਼ਬਦ ਕੀ ਚੱਲ ਰਿਹਾ ਕਿਸੇ ਨੂੰ ਯਾਦ ਨਹੀਂ ਹੁੰਦਾ। ਅਸੀਂ ਘਰ ਜਾ ਕੇ ਜੇ ਕਿਸੇ ਪੁੱਛੀਏ, ਜੇ ਮਾਪੇ ਪੁੱਛਦੇ ਆ, ਬੇਚਾ ਜੀ ਬੇਟੇ ਤੁਸੀਂ ਅੱਜ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਅੱਜ ਹੁਕਮਨਾਮਾ ਕੀ ਆਇਆ,
3: ਜਾਂ ਉੱਥੇ ਕਿਹੜਾ ਸ਼ਬਦ ਦਾ ਕਿਹੜਾ ਕੀਰਤਨ ਚੱਲ ਰਿਹਾ, ਸ਼ਬਦ ਕੀ ਸੀ ਉਹ? ਤੇ ਉਹ ਸਾਨੂੰ ਯਾਦ ਨਹੀਂ ਹੁੰਦਾ ਹੈਗਾ। ਤੇ ਇਹ ਸਿੱਖਿਆ, ਇਹ ਸਾਖੀ ਤੋਂ ਆਪਾਂ ਇਹ ਸਿੱਖਿਆ ਲੈਣੀ ਹੈ ਕਿ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਆਉਣਾ,
2: ਜੇ ਸ਼ਬਦ ਚੱਲਦਾ ਹੁਕਮਨਾਮਾ ਹੋ ਰਿਹਾ ਤਾਂ ਸਾਨੂੰ ਯਾਦ ਹੋਵੇ, ਸਾਡਾ ਧਿਆਨ ਉੱਧਰ ਹੋਵੇ, ਉਹ ਸਾਨੂੰ ਯਾਦ ਹੋਵੇ। ਜੇ ਕਥਾ ਚੱਲ ਰਹੀ ਹੈ ਭਾਈ ਸਾਹਿਬ ਕੀ ਕਥਾ ਕਰ ਰਹੇ ਨੇ ਉਹ ਸਾਨੂੰ ਯਾਦ ਹੋਵੇ, ਜੇ ਕੀਰਤਨ ਚੱਲ ਰਿਹਾ ਕਿਹੜਾ ਸ਼ਬਦ ਪੜ੍ਹ ਰਹੇ ਨੇ ਉਹ ਸਾਨੂੰ ਯਾਦ ਹੋਣਾ ਚਾਹੀਦਾ। ਭਾਵ ਅਸੀਂ ਦੂਜਿਆਂ ਵੱਲਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ, ਗੁਰੂ ਦੇ ਸ਼ਬਦ ਵੱਲ, ਕਥਾ ਵੱਲ, ਕੀਰਤਨ ਵੱਲ, ਇਹਨਾਂ ਵੱਲ ਧਿਆਨ। ਇਹ ਆਪਾਂ ਸਿੱਖਿਆ ਆਪਣੇ ਜਸਟ ਕੀਪ ਇਨ ਮਾਇੰਡ, ਕੀਪ ਇਨ ਯੋਰ ਹਾਰਟ, ਇਹ ਗੱਲ ਤੁਸੀਂ ਧਿਆਨ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਜਿਹੜੇ ਬੱਚੇ ਸਾਰੇ ਲੰਗਰ ਹਾਲ ਵਿੱਚ ਹਨ ਉਹ ਸਾਰੇ ਉੱਪਰ ਆ ਕੇ ਗੁਰੂ ਦਰਬਾਰ ਵਿੱਚ ਸਜੀਏ ਐਂਡ ਦੈਨ ਵੀ ਕੈਨ ਕੰਟੀਨਿਊ ਵਿਦ ਦ ਪ੍ਰੈਜੈਂਟੇਸ਼ਨ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਸੋ ਪੰਡਿਤ ਲਾਲ ਚੰਦ ਵਾਜ਼ ਸਮਵਨ ਦੈਟ ਗੁਰੂ ਸਾਹਿਬ ਮੈਟ ਵਾਇਲ ਹੀ ਵਾਜ਼ ਟ੍ਰੈਵਲਿੰਗ ਟੂ ਦਿੱਲੀ ਐਂਡ ਦੇਰ ਇਜ਼ ਅ ਰੀਅਲੀ ਇੰਪੋਰਟੈਂਟ ਸਾਖੀ ਦੈਟ ਵੀ ਵਿਲ ਕਵਰ ਟਮੋਰੋ ਐਜ਼ ਵੈਲ ਓਕੇ ਨੈਕਸਟ ਵਰਡ ਰਾਜਾ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: Okay, yes, the next word is Raja. This is also another important person that Guru Harkrishan Sahib Ji met. Their full name is Raja Jai Singh. And this was also in Delhi. So as you can tell, Delhi was very important in Guru Sahib's lifetime. The next word is going to be Sarovar.
0: Vaheguru.
1: The word sarovar correlates to the jal that Guru Sahib made pavitr. Next word is seva.
0: Vaheguru. Vaheguru. Vaheguru. Vaheguru. Vaheguru.
2: Like we said, seva is a very important virtue that Guru Harkrishan Sahib Ji taught us. And does anybody know what seva means?
3: Merely and everyone.
2: One person can answer. Bharti will pick.
4: Plus service.
2: Yes, it means selfless service. So seva is something you do out of your own heart and your kindness. You don't expect anything in return. And seva can be a lot of different things, like we'll discuss tomorrow, different ways that you guys can also do seva. The next word we're going to look for is smallpox.
0: Vaheguru. Vaheguru. Vaheguru.
1: Okay, smallpox is actually the reason why Guru Sahib... Okay, smallpox is the epidemic that was going around in India or Delhi at the time. And Guru Sahib went to Delhi and he healed a lot of people, but then eventually contracted smallpox himself. And yeah, next word is virtues, last word.
0: Vaheguru. Vaheguru. Vaheguru.
2: Okay, and so our last word is virtues. Like we've been saying, virtues are different values and different things we have been taught, especially by the Guru Sahibs. One virtue is seva, but we've covered a lot before, like compassion, kindness, courage. So everyone did a really good job.
1: You guys can take these home, and tomorrow we will learn about Guru Harkrishan Sahib Ji and Guru Tegh Bahadur Ji. And yeah, that's all for camp today. Hun samapti hogi te Nan Sahib da paath hoga.
2: So everyone, please put your clipboards again in front of you, and the sevadars will take your clipboards and pencils, and you can keep your sheets of paper. So please just place those in front of you and like wait for the sevadars to...
1: And while you guys are leaving after samapti, make sure to leave your name tags on the table outside where you pick them up from. But haje nahi, haan ji, haje nahi jana, haje baithe rahe ho, aapa hun samapti karange. Anand, ਸਾਰਿਆਂ ਨੇ ਬੈਠੇ ਰਹਿਣਾ ਆ ਖਿਡ ਸ਼ੁੱਡ ਨਾਟ ਬੀ ਗੈਟਿੰਗ ਅਪ
5: ਬੱਚੇ ਤੋਂ ਕਿਸੇ ਲਾਈਕ ਕਰ ਰਹੇ ਹੋ ਕਿਸੇ ਬੱਚੇ ਨੂੰ ਕੁਛ ਹੱਥ ਖੜੇ
6: ਕਰੋ
5: ਸਰ ਹੋ ਗਏ
1: ਹਾਂਜੀ So, Vaheguru, Vaheguru, ਵਾਹਿਗੁਰੂ ਵਾਹਿਗੁਰੂ ਹੁਣ ਤੱਕ ਕਿਹਨੂੰ ਕਿਹਨੂੰ ਕੈਂਪ ਪਸੰਦ ਆਇਆ ਹੱਥ ਖੜੇ ਕਰੋ ਆਰ ਯੂ ਗਾਇਜ਼ ਇੰਜੋਇੰਗ ਆਰ ਯੂ ਗਾਇਜ਼ ਹੈਵਿੰਗ ਫਨ
3: ਜੇ ਬੱਚਿਆਂ ਨੂੰ ਚੰਗਾ ਲੱਗ ਰਿਹਾ ਕੈਂਪ ਤੇ ਆਪਾਂ ਕੰਟੀਨਿਊ ਰੱਖਣਾ ਹੀ ਹੈਗਾ ਤੇ ਆਪਾਂ ਦੋ ਜਕਾਰੇ ਛੱਡਣੇ ਆ ਇੱਕ ਜਕਾਰਾ ਪਹਿਲਾਂ ਬੱਚਿਆਂ ਲਈ ਜਿਹੜੇ ਆਏ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਆ ਅਤੇ ਦੂਸਰਾ ਜਕਾਰਾ ਜਿਹਨੇ ਵੀ ਆਪਣੇ ਵਲੰਟੀਅਰਸ ਨੇ ਇਸ ਸੇਵਾ ਨੂੰ ਆ ਰਹੇ ਨੇ ਇਹਨਾਂ ਬਹੁਤ ਮਿਹਨਤ ਕੀਤੀ ਹੈ ਕਈ ਮਹੀਨਿਆਂ ਤੋਂ ਇਹ ਤਿਆਰੀ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤੁਹਾਡੀ ਇਹਨੇ ਰਿਸਰਚ ਕੀਤੀ ਗੁਰੂ ਸਾਹਿਬ ਦੇ ਜੀਵਨ ਬਾਰੇ ਫਿਰ ਇਹਨਾਂ ਨੇ PPTਆਂ ਬਣਾਈਆਂ ਡਿਸਕਸ ਕੀਤੀਆਂ ਕਈ ਮੀਟਿੰਗਸ ਹੋਈਆਂ ਕਾਫੀ ਹਾਰਡ ਵਰਕ ਇਹਨਾਂ ਬੱਚਿਆਂ ਨੇ ਕੀਤਾ ਹੈਗਾ ਅਤੇ ਇਹਨਾਂ ਦੀ ਹੌਸਲਾ ਵੀ ਆਪਾਂ ਇੱਕ ਜਕਾਰਾ ਬੁਲਾਵਾਂਗੇ ਪਹਿਲਾਂ ਬੱਚਿਆਂ ਲਈ ਬੋਲੇ ਸੋਨਿਹਾ ਇਹਨਾਂ ਲਈ ਸੰਗਤਾਂ ਨੂੰ ਜਕਾਰਾ ਤੁਸੀਂ ਛੱਡੋ ਹਾਂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਛੇਪੜੇ ਨਾਲ ਸਾਡਾ ਪਾਠ ਹੋਏਗਾ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਤੁਸੀਂ ਜਾਣਾ ਹੈ ਹਾਂਜੀ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵੜਿਆਈਆਂ ਸ਼ਬਦ ਹੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਭਾਮੀ ਸੋ ਕਿਉ ਮਨ ਹਮਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕੈ ਮਨ ਵਸਿਆ ਬਾਜ

ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੋ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਣਹਦ ਵਾਜੇ, ਅਨੰਦ ਸੁਨਹੋ ਵਡ ਭਾਗੀ ਅਹੋ, ਸਗਲ ਮਨੋਹਰ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ,

ਅਕਾਲ ਪੁਰਖ, ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਮਿਹਰ ਦਾ ਸਦਕਾ ਅੱਜ ਬੱਚਿਆਂ ਦਾ ਗੁਰਮਤਿ ਕੈਂਪ ਦਾ ਪਹਿਲਾ ਦਿਨ ਸੰਪੂਰਨ ਹੋਇਆ ਹੈ। ਬੱਚਿਆਂ ਅਤੇ ਸੇਵਾਦਾਰਾਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਤੇ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ, ਸਰਬੱਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਆਪ ਜੀ ਦੇ ਖਜ਼ਾਨਿਆਂ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ, ਆਪ ਜੀ ਸੀਤ ਪ੍ਰਸ਼ਾਦ ਨੂੰ ਭੋਗ ਲਓ ਅਤੇ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਦਿਲਾਵਲ ਮਹਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਤ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ ਸਲੋਕ। ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਹੈ ਛੁੱਟ ਹੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਤਵੋ ਚਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੀ ਮੀਤ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਹ ਸਿਰਜਣ ਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਿਸ ਦਾਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣਿਆ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਆ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੈ ਚਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹੋ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇਸ। ਰਾਗ ਤਰਾਸਰੀ ਮਹੱਲਾ ਪਹਿਲਾ, ਲਗਨ ਮੈਂ ਤਾਲ ਰਵ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲਿਆਨ ਲੋ ਪਵਨ ਜਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਅਵਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾ ਜੰਤ ਫੇਰੀ ਰਹੋ। ਸਹਸ ਤਵ ਨੈਨ ਨੈਨ ਹੈ ਤੋਹੇ ਕਹੋ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਇਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਅਨੰਦਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨ ਗਰਭੋ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੋਤ ਪੁਨ ਵੱਡਾਹੇ ਰਹਾਓ। ਸਾਕਤ ਹਰਡ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾਹੇ। ਜਿਉ ਜਿਉ ਚਲ ਹੈ ਚੁਭ ਹੈ ਦੁਖ ਪਾਵ ਹੈ, ਜਮਕਾਲ ਸਹ ਹੈ ਸਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾਹੇ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇ

Guru, I.

0: ਸੋਹਣੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਓਕੇ ਗਾਈਜ਼, ਆਪਣੇ ਜਿਹੜੇ ਤੁਸੀਂ ਵਰਡ ਸਰਚ ਕੀਤੀ ਹੈ ਉਹ ਪੇਪਰ ਘਰ ਲੈ ਕੇ ਜਾਣਾ ਭੁੱਲਿਓ, ਅਤੇ ਜਿਹੜੇ ਨੇਮ ਟੈਗਸ ਨੇ ਉਹ ਬਾਹਰ ਟੇਬਲ 'ਤੇ ਰੱਖ ਦਿਓ, ਜਿੱਥੋਂ ਤੁਸੀਂ ਲਏ ਸੀ ਉੱਥੇ ਹੀ ਤੁਸੀਂ ਉਤਾਰ ਕੇ ਰੱਖ ਦਿਓ, ਆਪਾਂ ਚੱਕ ਲਉਂਗੇ। ਅਤੇ ਕੱਲ੍ਹ ਨੂੰ 5 ਵਜੇ ਗੁਰਦੁਆਰੇ ਪਹੁੰਚੋ, 5 ਵਜੇ ਰਹਿ ਰਾਤ ਸ਼ੁਰੂ ਹੋ ਜਾਣੀ। ਓਕੇ, ਅਤੇ ਨਿਆਣਿਆਂ ਨੂੰ ਬੇਨਤੀ ਆ, ਬੱਚਿਆਂ ਨੂੰ ਬੇਨਤੀ ਆ ਕਿ 5 ਵਜੇ ਤੁਸੀਂ ਡੈਰਾ ਜਦੋਂ ਸ਼ੁਰੂ ਹੋਊਗੀ ਤਾਂ ਸਟੇਜ 'ਤੇ ਆ ਕੇ ਬਹਿ ਜਿਓ। ਓਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤ੍ਰਿਪਨਾ ਹੋਵਈ ਜੇ ਲਾਇ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣ ਪਾਲਖ ਹੋਏ ਰਾਇਕ ਨਾ ਚੱਲੈ ਨਾਲ। ਕਿਵ ਪਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨੀਸਾਣ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ।

ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ

ਮਨ ਰੱਖੀਐ ਭਾਉ, ਦੁਖ ਪਰ ਹਰ ਸੋ ਕਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਈ ਕਰੀ। ਜੇ ਤੀ ਸਿਰ ਠੁਪਾਈ ਵੇਖਾ, ਵਿਣ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਵਈ, ਤਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸਤ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇ ਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਤਰਤ ਤਬਲਾ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇ ਪੀਰ ਪਾਤ ਸਾਹ, ਸੁਣਿਆ ਅੰਦੇ ਪਾਵ ਹਰਾਹੋ, ਸੁਣਿਆ ਹਾਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸ਼ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਭਾਵ ਹੈ ਮੋਖ ਦੁਆਰ, ਮੰਨੈ ਪਰਿਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਭਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਖ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਨ ਜੋਰ। ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਖੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵ ਐਸਾ ਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਸੰਖ ਪੂਜਾ ਸੰਖ ਤਪਤਾਓ, ਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ, ਸੰਖ ਸੂਰਮੁਖ ਪਖਸਾਰ, ਸੰਖ ਮੋਨ ਲਿਵਲਾਏ ਤਾਰ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲੰਤ ਨਿਰੰਕਾਰ। ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ।
ਅਸੰਖ ਗਲ ਵੱਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਵ ਅਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਪ ਤੇ ਪਾਹੇ ਜੇ ਤਾਂ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੁਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਐ ਹੱਥ ਪੈਰ ਤੰਦੇ ਪਾਣੀ ਧੋਤਾ ਤੁਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾ ਆਗਾ ਸੋੜ ਕੂੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨੰਤ ਅੰਤ ਨਾ ਕਰਣਾ ਦੇਣ ਨੰਤ ਅੰਤ ਨਾ ਵੇਖਣ ਸੁਣਨ ਨੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵਡੂਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤਮਾਏ ਕਿਤੇ ਮੰਗਹਿ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀ ਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨਵ ਬਖਸੇ ਸਿਫ ਸਾਲਾਹ ਨਾਨਕ ਪਾਤ ਸਾਹਿ ਪਾਤ ਸਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਹੇ ਦਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀਤਾ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ
ਅੱਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਅੱਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਠੁੱਠ ਜਾਹਿ, ਇਤੇ ਕਿਤੇ ਹੋਰ ਕਰੇਹੇ, ਤਾਖਨ ਸਕਹਿ ਕੇਈ ਕੇ, ਜੇ ਵਡ ਪਹਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬਸ ਮਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹੀ ਐਨ, ਕਿਤੇ ਗਾਵਣ ਹਾਰੇ, ਗਾਵਹਿ ਤੋਹਨ ਪਾਉਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵ ਹੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵ ਹੈ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵ ਹੈ ਇੰਦ ਦਾਸ ਸੁਣ ਬੈਠੇ ਦੇਵਤਿਆਂ ਦਰ ਨਾਲੇ, ਗਾਵ ਹੈ ਸਿੱਧ ਸਮਾਧੀ ਇੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵ ਹੈ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਏ ਆਲੇ, ਗਾਵਨ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ, ਗਾਵ ਹੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵ ਹੈ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਅਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਾ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਗ੍ਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ ਤਿਸਾ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗੇ ਪੋਵੇਸ ਪੁੱਤ ਗਿਆਨ ਦਾ ਭੰਡਾਰਨ, ਖਟਖਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਬਰਾ ਸਾਧ, ਸੰਜੋਗ ਵਿਜੋਗ ਦੁਏ ਕਾਰ ਚਲਾਵ ਹੈ, ਲੇਖੇ ਆਵ ਹੈ ਭਾਗ, ਆਦੇਸ ਤਿਸਾ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗੇ ਕੋਵੇ ਸੇਖਾ ਮਾਈ, ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਕਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ।

ਕੁੜੀ ਕੂੜਾ ਠੀਸ ਆਖਣ ਜੋਰ ਚੁਪਾ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਆ ਜੋਰ ਨਾ ਜੀਵਣ ਮਰਨ ਨਾ ਹਜੋਰ ਆ ਜੋਰ ਨਾ ਰਾਜ ਮਾਲ ਮਨ ਸੋਰ ਆ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸੱਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕਤ ਪਕਾਈ ਉਥੈ ਪਾਏ ਨਾਨਕ ਆਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮਾ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਕਾਰਤ ਘੜੀਐ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੌਖ ਲਾਗਨ ਪ੍ਰਤਾਪ ਭਾਂਡਾ ਭਾਵ ਅੰਮ੍ਰਿਤ ਤਿਤਾਲ ਖੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰੇਖ ਭੇਖ ਪੋਉ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮੇਂ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿਬ ਸਹਾਣ ਗਣਿਜੈ ਤ੍ਰਿਪਵਨ ਮਿਹੀ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥਾ ਕਮਨ ਕਰਮ ਨਾਮ ਬਰਨਤ ਸੁਮਤ ਪੋਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਪੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ
नमस्तं निरकर्मेण नमस्तं निरपरमेण नमस्तं निर्देशेन नमस्तं निरपेशेन नमस्तं निरनामेन नमस्तं निरकामेन नमस्तं निरदातेन नमस्तं निरकाते नमस्तं निरतुते नमस्तं भूते नमस्तं लोके नमस्तं शोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं प्रभोगे नमस्तं सोजोगे नमस्तं रंगे नमस्तं पंगे नमस्तं अगमे नमस्तास्त्रमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तास्त अजबे अदेशं अदेशे नमस्तं अपेशे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवै नमस्तं पेहिवै नमस्तं अजन्मे नमस्तं सोबानमे नमो सर्वगौणे नमो सर्वभौणे नमो सर्वरंगे नमो सर्वभंगे नमो कालकाले नमस्तस्त दयाले नमस्तं वर्णे नमस्तं मरणे नमस्तं जरारं नमस्तं किरतारं नमो सर्वतन्दे नमोस्त बन्दे नमस्तं निरसाके नमस्तं निर्वाके नमस्तं रहीमे नमस्तं क्रीमे नमस्तं अनन्ते नमस्तं महन्ते नमस्तस्त रागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो योग योगे नमो भोग भोगे नमो सर्वदयाले नमो सर्वपाले चाचरी छ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀਨ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੋਹ ਸਿਧਾਨ ਕੇ ਦੇਖ ਦਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਇਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਨੇਕ ਬਸੇਖ ਹੈ ਵੇਦ ਪੁਰਾਣ ਤੇ ਕੁਰਾਨ ਜੇ ਮੀਨ ਜਮਾਨ ਸਬਾਨ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇ ਨਾ ਹੱਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪੈਂਗੇ ਪੁੰਨ ਪਰ ਤਪਨ ਬਾਢ ਜੈਤ ਤੋਨ ਪਾਪਨ ਕੇ ਬਹੁ ਪੁੰਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓ ਅਹੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਘਰਾ ਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਬੇਚਾਰੀ ਆ, ਤੁਧ ਬਾਜ ਸਮਰੱਥ ਹੋਏ ਨਾਹੀਂ, ਕਿਰਪਾ ਕਰ ਬਨਵਾਰੀ ਆ, ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ ਆ, ਕਹਿ ਨਾਨਕ ਲਿਵੈ ਬਾਜ ਹੋ।

ਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਹੈ ਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ। ਆਖ ਹੈ ਤਾਂ ਵੇਖਾ ਹੈ, ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹੈ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸ ਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ,

ਆਏ ਹੈ ਸੇ ਹਰ ਹਰ ਸਦਾ ਧਿਆਵਹੇ। ਜਿਸ ਨੌ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਤੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈ ਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਿਸਾ ਨ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲੱਗ ਹੋ, ਹਰਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਵਿਜਾਏ। ਜੀ ਅਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ। ਜੀ ਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋ ਵੇਸਾਰਿਆ। ਵੇਦਾ ਮਹਿਨਾ ਮੁਤਮ ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਅਹੋ ਨਿਰਮਲ, ਬਾਹਰ ਹੋ ਨਿਰਮਲ। ਬਾਹਰ ਹੋ ਤਾਂ ਨਿਰਮਲ, ਜੀ ਅਹੋ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀ ਅਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰਾਤਮਾ ਸਮਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਵਰ ਨ ਜਾਣੈ ਕੋਏ। ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ। ਬਾਣੀਆ ਸਿਰਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸੁਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੇ ਹੋ ਸਾਰਿਕ ਪਾਣੀ। ਕਹਿ ਨਾਨਕ ਸਦਾ ਗਾਵ ਹੋਏ ਹੈ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਲਾਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ। ਗੁਰ ਕਾ ਸਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਹਾਓ। ਆਪੇ ਹੀਰਾ ਰਤਨ ਆਪੇ, ਜਿਸ ਨਉ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਕ ਤਾਪ ਉਪਾਏ, ਕਹਿ ਕਰਤਾ ਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ, ਸੋ ਹੋਵੈ ਇਕ ਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ। ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ। ਤੱਤਾ ਸਾਰ ਨਾ ਜਾਣੀ ਗੁਰੂ ਬੱਜ ਹੋ, ਤੱਤਾ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਹੈ। ਬੋਲਹ ਅੰਮ੍ਰਿਤ ਬਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲਹੈ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅੰਨ ਦਿਨ ਹਰ ਲਿਵ ਲਾਗੈ। ਜਾਗ ਤਰੈਣ ਵਿਹਾਣੀ,
माता के उदर में है प्रतपाल करे सो क्यो मन हो विसारी है मन हो क्यो विसारी है ए वडदाता जे अगन में है आ।

ਬਾਣੀ ਲਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨ ਹੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭਿਕੋ ਜੇਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ, ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨਉ ਸਿਰ ਸੋਪੀਐ ਵਿੱਚ ਹੋ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹੈ ਭਗਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀਅਹੁ ਲਾਹ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਪੱਲੇ ਨ ਪਾਏ। ਹਰ ਰਸ ਪਾਏ ਪੱਲਾ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਖਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ। ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵੈ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ। ਕਹੈ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨਾ ਨੋ ਪਠਾਏ, ਸੱਚੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ। ਜੈਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਲੱਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵਹੋ, ਸੱਚੈ ਸੁਣਨਾ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦੇਖਾਇਆ, ਤਹਿ ਨੇਕ ਰੂਪ ਨਾਉ ਨਵਨਿਧ ਤਿਸ ਦੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਏ ਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਭਾਵ ਹੈ। ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵ ਹੈ। ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ,
ਸੰਸਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਕੱਲ੍ਹ ਸ਼ੁੱਕਰਵਾਰ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸੀ। ਸੋ ਸਰਬੱਤ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਨੂੰ ਸਤਿਗੁਰਾਂ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਸੋ ਅੱਜ ਦੇ ਅਤੇ ਕੱਲ੍ਹ ਦੇ ਸਿਮਰਨ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਦੇ ਵਿੱਚ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਹੈ।

जिस डिठे सब दुख जाए, जिस डिठे सब दुख जाए।

Guru, Guru, Guru, Guru, Guru.

ਸਰਬਤ ਗੁਰੂ ਨਾਨਕ ਨਾਮ ਲੇਵਾ ਸਤ ਸੰਗ ਜੀ ਨੂੰ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ।

ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਾਗੇ ਫਿਰੇ ਜੰਤ ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਬਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ।

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਦੇਵਾਂ ਕੁਦਰਤ।

ਸਦਵਾ ਪਹਿ ਵਿੱਚ ਲੈ ਲਖ ਦਰੀਆ ਪਹਿ ਵਿੱਚ ਅਗਨ ਕਟੈ ਵਿਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬੋ ਸੁਨਨਾਥ ਪਹਿ ਵਿੱਚ ਅਡਾਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ ਸੂਰ

ਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ।

ਆਟੋ ਮਾਧਾਨੀਆਂ ਨੰਗਾ ਪੰਖੀ ਪਾਉਂਦੀਆਂ ਲੈਣ ਨਸਾ ਸੁਗਾ ਚੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਧ ਪਵਾਏ ਸੋਏ ਪੈਕਟ ਨੱਚਾ ਸਭ ਕੋਈ ਨਾਚ।

ਗੁੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਚਾਪ ਰੱਖਿਓ ਅਨਕਰ ਪ੍ਰਗਟ ਸੁਣਾਇਆ, ਸਤਿਗੁਰ ਮਿਲੇ।

ਹਮ ਚ ਆਇਆ ਹਮ ਚ ਗਿਆ ਹਮ ਜੰਮਿਆ ਹਮ ਚ ਮੂਆ ਹਮ ਚ ਦਿੱਤਾ ਹਮ ਚ ਲਾਇਆ ਹਮ ਚ ਖੱਟਿਆ ਹਮ ਚ ਗਾਇਆ ਹਮ ਸੱਚਿਆਰ ਕੁੜਿਆਰ ਹਮ ਚ ਪਾਪ ਨੂੰ ਵਿਚਾਰ ਹਮ ਚ ਨਰ ਸੁਰਗ ਅਵਤਾਰ ਹਮ ਵਿੱਚ ਹੱਸੈ ਹਮ ਚ ਰੋਵੈ ਹਮ ਚ ਭਰੀਆ ਹਮੇ ਜਾਤ ਹਮ ਵਿੱਚ ਜਾਤੀ ਜਿਨਸੀ ਖੋਵੈ ਹਮ ਚ ਮੂਰਖ ਹਮੇ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਮ ਚ ਮਾਇਆ ਹਮੇ ਛਾਇਆ

ਹੋਲੀ ਸੱਚਾ ਸਾਹਿਬ ਵੇਖ ਤੂੰ ਜਿਹਨੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲਿਆ ਸੱਚ ਤੰਤ ਨਹੀਂ ਸੱਚ ਗੁਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨ

ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਸਿਤਾਣੀ, ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਨਾ ਦੇਸੈ ਤੈਨੇ ਕੇਵਲ, ਹੋਮੈ ਸ਼ਬਦ ਜਲਾਏ ਪੌੜੀ।

ਹਾਰ ਕੁੜ ਸੋਇਨਾ ਕੁੜ ਰੂਪਾ ਕੁੜ ਪਹਿਨਣ ਹਾਰ ਕੁੜ ਕਾਇਆ ਕੁੜ ਕੱਪੜ ਕੁੜ ਰੂਪਿਆ ਪਾਰ ਕੁੜ ਮੀਆਂ ਕੁੜ ਵੀ ਬੀਖਾ ਪਹੋਏ ਖਾਰ ਕੁੜ ਕੁੜੇ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਬਜਕ ਚੰਨਣ ਹਾਰ ਕੁੜ ਮਿੱਠਾ ਕੁੜ ਮਾਖਿਓ ਕੁੜੋ ਬੈਪੂਰ

0: ਪਵਲੀ ਤੁਰ ਕਰਨ ਦਿਨਾਂ ਕੁਦਰਤ ਪਾਇਆ ਤਾਂ ਤਨੀ ਖਸਮ ਤੇ ਆਇਆ ਇਹਨਾਂ ਜਨਤਾ ਕੈ ਵਸ ਕਿਸ਼ਨ ਆਏ ਤੁਦ ਵੇਖੀ ਜਗ ਤੇ ਉਪਾਇਆ ਇੱਕ ਨਾਂ ਨੂੰ ਤੂੰ ਮਿਲੈ ਆਪ ਹੋ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜ ਹੀ ਸਤ ਸਮਾਇਆ ਸਹਿਜ ਹੀ ਸਤ ਸਮਾਇਆ
1: ਜਿਉਂ ਪਾਵੇ ਤਿਉਂ ਰੱਖ ਲੈ ਹਮ ਸ਼ਰਨ ਪਵੇ।

ਸਿਮਲ ਰੁਖ ਸਿਰਾਇਰਾ ਅਤ ਦੀਰਗਤ ਮੁੱਚ ਓਏ ਜੇ ਆਵਿਆਸ ਕਰ ਜਾ ਨਿਰਾਸ ਕਿਤ ਫਲ ਫਿੱਕੇ ਫਲ ਬਕ।

ਗੁਰ ਫਿਰ ਸਾਧ ਸਿੰਘ ਜੀ ਕੀਰਤਨ ਕਰਦੇ ਹਾਂ ਜਿੱਥੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰਪਤੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ।

ਹਰ ਜਿਹੜੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਤੇ ਆਹੀ ਹੈ ਕਾਰਜ ਆਵੈ ਰਾਸ ਸੱਜਣ ਸੱਚਾ ਪਾਤਸ਼ਾਹ ਸਰਸਾਂ ਦੇ ਸਾਹ ਇਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ

ਕਹੋ ਸੀ ਵੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਾਲ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਵੈ ਤਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮਾ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕਹੋ ਬਾਹਰ ਹੁਕਮ ਨਾ ਕੋਏ

ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟਾ ਦੇਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੇ ਵੀ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਦ ਦਿਸੈ ਦਰਬਾਰ ਮਹੋ ਕੈ ਬੋਲਣ ਬੋਲੀਐ ਜਿਤ ਸੁਣ ਧਰੇ

ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਥ ਨਾ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਪੋਤ ਪੋਤ ਜਨ ਹਰ ਸਰਾਤੇ ਸੁਣ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸਾਏ ਸੰਤ ਪ੍ਰਤਾਪ ਦੁਰ ਸਭ ਨਸਾਏ ਸੰਤ ਕਾ ਸੰਗਵਣ ਭਾਗੀ ਪਾਈ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਣ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਾਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਬੋਲ ਅਸਪਦੀ ਜਾਪ ਤਵ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਪ੍ਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇ ਕਰਹਿ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਹ ਉਦਾਸਤ ਫੀਸਰ ਤੀਵੈ ਅਗਨ ਮਾਹੋ ਮਤ ਪ੍ਰਾਣੋ ਕਨਕ ਅਸਭ ਹੈ ਵਰਭੂਮਡਾ ਨਦ ਨਾਮ ਕਨਕ ਅਸਭ ਹੈ ਵਰਭੂਦਾਨ ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਸਾਧਨ ਨਿਮੁਖ ਨਿਮੁਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਕਰਕੇ ਨਾਮ ਸਾਮ ਸੰਕਟ ਨਾਹੇ ਨਾਨਕ ਗੁਰਮੁਖ ਨਾਮ ਨਾਨਕ ਗੁਰਮੁਖ ਨਾਮ ਜਪਤ ਕਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗਮਾਨ ਤੇ ਮਨ ਤੇ ਹੁਟੈ ਸੋਚ ਕਰਾ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧਨ ਕਰਾਏ ਮਨ ਤੇ ਕਭ ਨ ਵਿਖਿਆ ਟਰਾਏ ਜਲ ਧੋਵੈ ਬੋਹ ਨੀ ਦੇਹ ਅਨੀਤ ਸੁਧ ਕਾਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚਉ ਨਾਨਕ ਨਾ ਉਦਰੇ ਪਤਤ ਮਹ ਮੂਚਉ ਬਹੁਤ ਸਿਆਣਪ ਜਮ ਕਾ ਭਉ ਗਿਆ ਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਨਕ ਨਹੀਂ ਬੁਝਾਈ ਕੋਟ ਭਵ ਦੁਰਗਿਆਨੀ ਸਿਜਾਈ ਛੂਟ ਨਾਹੀ ਊ ਪਿਆਲ ਮੋਹਿ ਬਿਆ ਪੈ ਮਾਇਆ ਜਾਲ ਅਭਰ ਕਰ ਤੂੰ ਸਗਲੀ ਜਮ ਡਾਂਡਾਈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਈ ਚਾਰ ਪਦਾਰਥ ਜੀ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੀ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰਾਏ ਸਾਧ ਸੰਗ ਇਹ ਹੋਮੈ ਛੋਰਾ ਜੀ ਕੋ ਜਨਮ ਮਰਨ ਤੇ ਟਰਾਏ ਸਾਜਨਾ ਕੀ ਸਰਣੀ ਪਰਾਏ ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਟਾ ਮਾਨ ਆਪਸ ਕਹੋ ਜੋ ਜਾਣਾ ਨੀਚਾ ਸੋ ਗਨੀਆਂ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਨ ਘੜ ਘੜ ਚੀਨਾ ਮਨ ਆਪਣੇ ਤੇ ਬ੍ਰਹਮ ਟਰ ਨਾਮ ਪੇਖਾ ਸਗਲ ਸ੍ਰੇਸ਼ਟ ਸਾਧਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲਿਪਾ ਨਿਰਧਨ ਕੋ ਧਨ ਤੇਰੋ ਨਾਵੋ ਨਿਥਾ ਵੀ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨੋ ਸਗਲ ਕਟਹਾ ਕੋ ਦੇਵੋ ਦਾਨੋ ਕਰਨ ਕਰਾਵਣ ਹਰ ਸੁਆਮੀ ਸਗਲ ਕਟਹਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਵਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏਆ ਨਿਆ ਸੋ ਪ੍ਰਭ ਸੁਦਾ ਸੰਭਾਲ ਜਨਕੀਆ ਤਿਸ ਚੀਤ ਰੱਖ ਨਾਨਕ ਨਿਵਿਹ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੋਲ ਤੇ ਕਵਿਸਤਾਨੀ
ਜਿਨ ਤੂੰ ਸਾਸ ਵਾਰ ਸੀ ਗਾਰਿਆ ਗਰਭ ਅਗਨ ਮਹਿਜਨਾ ਉਬਾਰਿਆ ਬਾਰ ਵਿਵਸਥਾ ਤੁਦ ਪਿਆਰਿਆ ਦੂਰ ਦਉ ਭਾਰ ਜੋਬਨ ਭੋਜਨ ਸੁਖ ਸੂਰ ਦਉ ਬਿਰਧ ਪਿਆਉ ਉਪਰ ਸਾਖ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੁਝਾਏ ਬਖਸ਼ ਲਿਓ ਤੋ ਨਾਨਕ ਸੀ ਜਾਏ ਜਿਹ ਪ੍ਰਸਾਦ ਧਰ ਉਪਰ ਸੁਖ ਵਸਾਏ ਸੁਤ ਭਰਾਤ ਮੀਤ ਬਣਤਾ ਸੰਗ ਹਸਾਏ ਜੇ ਪ੍ਰਸਾਦ ਪੀਵਾ ਸੀਤਲ ਜਲਾਉ ਸੁਖਦਾਈ ਪਾਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਬਰ ਸਾਉ ਸਗਲ ਸਮਗਰੀ ਸੰਗ ਸਾਧ ਵਸਾਉ ਦੀਨੇ ਹਸਤ ਪਾਪ ਕਰਨ ਨੇਤਰ ਰਚਨਾਉ ਤਸਾ ਤਿਆਗ ਅਬਰ ਸੰਗ ਰਚਨਾਉ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਹੋ ਪ੍ਰਭ ਆਪੇ।

ਸੀਤਾ ਕੋ ਅੰਦਾਜ਼ਾ ਨੂੰ ਦੂਰੇ ਜਾਕੀ ਟਹਿਲ ਪਾਵੈ ਦੁਰਗਹਿ ਮਾਨੂ ਤਿਸੈ ਬਿਸਾਰੈ ਮੁਗਧ ਅਜਾਨੂ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਤ੍ਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੈ ਪੋਤਾ ਰਹਿ ਧੋਏ ਗਰਦਭ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਲ ਰਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰਾਇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸ ਨਾਹੀਂ ਕੱਛ ਕਰਾਇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਭਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੀ ਤਰ੍ਹਾਂ ਅਥਾਹ ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲੇਹ ਓੜ ਨਿਭਾਵੈ ਕਾਹਾਂ ਬੁਝਾਰਤ ਪੂਜਾ ਡੋਰਾ ਨਿਸਕਹੀਐ ਤੋ ਸਮਝੈ ਭੋਰਾ ਕਾਹਾਂ ਬੇਸਨ ਪਦ ਗਾਵੈ ਗੁੰਗ ਯਤਨ ਕਰਾਇ ਤੋ ਭੀਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ

ਸਰਬ ਸੁਖ ਤਾਹੁ ਮਨ ਮੁਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਨ ਪਾਇਆ, ਗੰਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ, ਆਪਣੀ ਅਮਾਨ ਕਛ ਬਾਹਰ ਸਹਲੇ। ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ, ਤੇ ਆਪ ਵੇਖੋ ਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੈ। ਜਿਸਕੀ ਬਸਤ ਤਿਆਗੈ ਰੱਖੈ, ਪ੍ਰਭ ਕੀ ਆਗੈ ਮਾਨੈ ਮਾਥੈ, ਉਸਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ।

ਹਸਤਾ ਮਿਥਿਆ ਤੋਂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਤ੍ਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਪੁਕਾਰ ਕੋਤਾ ਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਰ ਨਹੀਂ ਪਰੋ ਬਿਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਮਿਥਿਆ ਬਿਨ ਬੂਜੇ ਮਿਥਿਆ ਸਾ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰਜਾ ਸਾਜ ਬਿਨਾ ਕਹਿ ਹੋਵਤ ਸੁੱਚਾ ਬਿਰਤਾ ਨਾਮ ਬਿਨਾ ਤਨ ਅੰਧ।

ਬ੍ਰਹਸਪਤਿ ਜਿਹ ਪ੍ਰਸਾਦ ਚਤਿਹਿ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਧਿਆਇ ਸਦਾ ਮਨੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਉ ਆਠ ਪਰ ਸਿਮਰੋ ਤਿਸ ਰਸਨਾਉ। ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਧਿਆਵਨ ਯੋਗ। ਜੇ ਪ੍ਰਸਾਦ ਪਾਠ ਟੰਬਰ ਹੰਡਾਵੈ ਤਿਸੈ ਤਿਆਗ ਕਤ ਅਵਰ ਲੁਭਾਵੈ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰੋ ਤਾਕਾ ਜਸ ਗਾ ਬੀਜੈ। ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨਸ ਦਾ ਧਿਆਇ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤਸ਼ਾਹ ਕਰ ਜਾਵੈ।

ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਦ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਸਕੋ ਨਾ ਪਹੁੰਚਾਏ, ਮਨ ਸਾਧ ਸਾਧ ਸਿਮਰਹੁ ਪ੍ਰਭੁ ਤੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇਹੇ। ਜੇ ਪ੍ਰਸਾਦ ਅਭੂਖਨ ਪਹਿਰੀ ਜਾਏ, ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ। ਜੇ ਪ੍ਰਸਾਦ ਅਸਭ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਭੁ ਨ ਵਿਸਾਰੀ। ਜੇ ਪ੍ਰਸਾਦ ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਸਹਿ ਧਿਆਈ। ਸਹਿ ਧਿਆਈ ਜੋ ਏਕ ਅਲਖ ਹੈ, ਈਹਾ ਉਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰਹਿ

ਸਿਮਰਹੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣ ਹੈ ਕਰਨਾਦੋ, ਜੇ ਪ੍ਰਸਾਦ ਪੇਖਾ ਬਿਸਮਾਦੋ, ਜੇ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨਾਉ, ਜੇ ਪ੍ਰਸਾਦ ਸੁਖਦਾ ਦੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲਾ ਹੈ, ਜੇ ਪ੍ਰਸਾਦ ਸੰਪੂਰਨ ਫਲਾਏ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਤ ਸਮਾਵੈ। ਐਸਾ ਪ੍ਰਗਤਿਆਗ ਅਮਰਕਤ ਲਾਗੋ ਹੋ, ਗੁਰ ਪ੍ਰਸਾਦ ਨਾਨਕ ਮਨ ਜਾਗੋ ਹੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨ ਵਿਸਾਰੂ। ਜੇ ਪ੍ਰਸਾਦ ਤੇਰਾ ਪ੍ਰਤਾਪ, ਜੇ ਮਨ ਮੂੜ ਤੋਤਾ ਕੋ ਜਾਪੂ। ਜੇ ਪ੍ਰਸਾਦ ਨਿਰਕਾਜ ਪੂਰੇ, ਤਿਸ ਹੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚੂ, ਰੇ ਮਨ ਮੇਰੇ ਤੂੰ ਤਾਸੂ ਰਾਚੂ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਵੋ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਈ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਆਪ ਹੋ ਕਛੂ ਨ ਕਿਨਹੁ ਲਇਆ। ਜਿਤ ਜਿਤ

ਸਾਧਕ ਸੰਗ ਮੁਖ ਉਜਲ ਹੋ ਤੋ ਸਾਧਕ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਿਟਾਏ ਅਭਿਮਾਨ ਸਾਧਕ ਸੰਗ ਪ੍ਰਗਟਾਏ ਸੋ ਗਿਆਨ ਸਾਧਕ ਸੰਗ ਬੁਝਾਏ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਯਤਨ ਸਾਧਗੀ ਮਹਿਮਾ ਵਰਣਾ ਕੌਣ ਪ੍ਰਾਣੀ ਨਾਨਕ ਸਾਧਗੀ ਸੁਭਾ ਪ੍ਰਮਾਹ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨੋ ਸਾਧਕ ਸੰਗ ਮਨੋਹਰ ਬੈਨੋ ਸਾਧਕ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨੋ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ।

ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕਾ ਸੰਗ ਅਜਰ ਸਹਿ ਸਾਧਕ ਸੰਗ ਬਸਾ ਥਨ ਉਚਾਏ ਸਾਧੂ ਕਾ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜਾ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਾ ਸੰਗ ਸੋਤਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਾ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਾਮ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂ ਕਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਈਹਾ ਊਹਾਂ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸਾਏ ਨਾਨਕ ਉਦਰਾ ਸਾਧ ਸੁਣ ਰਸਾਏ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੀ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰਾਏ ਸਾਧ ਸੰਗ ਸਰਪਨ ਨਿਸਤਰਾਏ ਸਾਧਕ ਸੰਗ ਲਗਾਏ ਪ੍ਰਮੀਠਾ ਸਾਧੂ ਕਾ ਸੰਗ ਘੜਕੜ ਦੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨਾ ਜਾਣਾ ਹੈ ਜੀਤਾ ਸੁਣਾ ਤੇ ਤਬ ਕਿਆਨਾ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਾਹੀ ਭਰਪੂਰ ਸਾਧਕੀ ਸੁਭਾ ਕਾ ਨਾਹੀ ਅੰਤ ਸਾਧਕੀ ਸੁਭਾ ਸਦਾ ਬੇਅੰਤ

ਲਾਗਿਆ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸੂ ਜੈਸੀ ਧਰੂ ਪਰੇ ਆਕਾਸੂ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ।

ਹੈ ਅਸਤਪਾ ਦੀ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਾ ਰੂਪ ਨਾ ਪੇਖਾ ਨੇਤਰ ਸਾਧਕੀ ਟਹਿਲ ਸੰਤ ਸੰਘੇਤ ਕਰਨਾ ਸੁਣਿਆ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰਾਏ ਮਨ ਕੀ ਬਸ ਨ ਮਨ ਤੇ ਟਰਾ ਇੰਦਰੀ ਜਿੱਤ ਪੰਚ ਦੁਖ ਤੇ ਰਾਤ ਨਾਨਕ ਕੋਟ ਮਧੇ ਕੁਵੈਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਹੋਏ ਤੇ ਭਿੰਨ ਕਰਮ ਕਰਤ ਹੋਇਆ ਨਹੀਂ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਾ ਹੈ ਅਬਰਹ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਂ ਗਿਆ ਦੁਸ਼ਟ ਕਾ ਸੰਗ।

ਨਿਤ ਨੀਤ ਮਨ ਤਨ ਹਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਸੁਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕਾ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨਿਆ ਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖਮ ਜਾਨੈ ਅਸਤੂਲੈ ਚਾਹੋ ਵਰਨ।

ਦਾਸ ਜਸੰਤਰ ਭਾਈ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਏ ਇਸ ਦਾਸ ਕੋ ਸਭ ਸੋ ਜੀ ਪਰੈ ਸਕਲ ਸੰਗਾਤਮ ਦਾਸ ਵੈਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰ ਤੈਸਾ ਉਸਰੋਗ ਸਦਾ ਆਨੰਦ ਤਿਹਨ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਨ ਤੈਸਾ ਅਮਾਨਵ ਤੈਸਾ ਰੰਗ ਤੈਸਾ ਰਾਜਾਨੁ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤ੍ਰਿਣਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨੰਤ ਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਦੇ ਤੈਸਾ ਪ੍ਰਗਾਸੁ ਪਾਰ ਬ੍ਰਹਮ ਕਰਤਾ ਅਵਿਨਾਸੁ ਸਦਾ ਸਦਾ ਸਦਾ ਦਿਆਲੁ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕੋ ਸਤਿਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ

ਪਾਇ ਨਾਨਕ ਕਰਤੇ ਕਾਂਤ ਨ ਪਾਵੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗ ਆਤਮ ਨਕੋਰ, ਕਈ ਕੋਟ ਪਰ ਦ੍ਰਿਪ ਕੋ ਹਿਰ ਹੈ, ਕਈ ਕੋਟ ਪਰ ਦੁਖ ਨ ਕਰ ਹੈ। ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾਉ, ਨਾਨਕ ਕਰਤੇ ਕੀ ਜਾਨ ਕਰਤਾ ਰਚਨਾ।

ਕਈ ਕੋਟ ਸਸਿਅਰ ਸੂਰ ਨਖਿਆਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਚਤਰ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਤਿਸ ਭਾਵੈ ਤਿਸ ਤਿਸ ਨਿਸਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਤਰਣ ਸਿਮਰਤਰ ਸਾਸਤ। ਕਈ ਕੋਟ ਕੀਏ ਰਤਨ ਸਮੋਦੋ, ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕੋਟ ਕੀਏ ਚਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ। ਸਭ ਤੇ ਨੇੜੇ ਸਭ ਉਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਈ ਕੋਟ ਜਨਮਹ ਜੀਵਹਿ ਮਰਾਂ, ਕਈ ਕੋਟ ਬਹੁ ਜੋਨੀ ਫਰੈ। ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੈ ਥਕ ਪਾਏ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹਿ ਜਹਿ ਭਾਣਾ ਤਹਿ ਤਹਿ ਰਾਕੇ, ਨਾਨਕ ਸਭ ਕੁਝ ਪ੍ਰਭ ਕਹਿ ਹਾਥੇ। ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜਨ ਤੇ, ਅਥ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸੋ।

ਤੇ ਪਰਮਾ ਸਮਾਤ ਤਾ ਕੈ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਏਕੋ ਨੇਤ੍ਰ ਕਈ ਕੋਣ ਨਾਮ ਰਸ ਪੀਵੈ ਅਮਰ ਭੈ ਸਤ ਸਦ ਹੀ ਜੀਵੈ ਕਈ ਕੋਣ ਨਾਮ ਗੁਣ ਗਾਵੈ ਆਤਮ ਰਬ ਸੁਖ ਸਾਧ ਸਮਾਵੈ ਆਪਣੇ ਜਨ ਕੋ

ਮਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨਾ ਯੋਗ ਕਰਨ ਕਰਾਵਣ ਕਰਨਾ ਯੋਗ ਜੋਤ ਭਾਵੈ ਸੋਈ ਹੋ ਗੋ ਕਿਨ ਮਹਿ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜਾ ਹੁਕਮ ਸੰਭਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਬ ਮੈਂ ਰਹਿ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸਤਿ ਰਾਖੈ ਪ੍ਰਭਾਵੈ ਤਾ ਹਰ ਗੁਣ

ਦ੍ਰਿਸ਼ਟੀ ਅਵਰਨਾਵੈ ਕਾਹੋ ਮਨੁੱਖ ਤੇ ਕਿਆ ਹੋਇਆ ਵੈ ਜੋਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲਏ ਜੋਤਿਸ ਭਾਵੈ ਸੋਈ ਕਰੇ।

ਧੰਨਵਾਦ। ਜਾ ਕੀ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰਾਇ ਬਖਸੀਸੋ ਤਾ ਕਾ ਲੇਖਾ ਨ ਗਨਾ ਜਗਦੀਸ਼ ਜੀਉ ਪਿੰਡ ਸਭ ਤਸਕੀ ਰਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵਾਂ ਦੇ ਵਡਾਈ ਇਸਕਾ ਬਲ ਨਾਹੀ ਇਸ ਹੱਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਭਾਵੈ ਸੋਈ ਫੁੰਨ ਥੀਓ।

ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰਿਆਸ ਭਲ ਪਿਤਰਤਾ ਕਾ ਹੋਏ।

ਧਰਮਰਾਏ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਟਾਇ ਅਮਾਨ ਸੋ ਜਾ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰਾਇ ਹੁ ਧਾਰੇ ਸ਼ਰਮ ਪਾਵੈ ਸਗਲੇ ਵਿਸਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਪੁਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਬੈ ਹਰ ਦਰਗਹਿ ਕੋ ਕੈਸੇ ਗਵੈ ਸਹਿ ਭੁਲਾਈ ਨਿਕਟ ਨ ਆਵੈ

ਤੇਰਾ ਸਮਾਏ ਆਪ ਉਪਦੇਸ਼ਾ ਸਮਝਾਇ ਆਪ ਆਪੇ ਰਚਿਆ ਸਭ ਕਾ ਸਾਥ ਆਪ ਕੀਨੋ ਆਪਣ ਵਿਸਥਾਰੋ ਸਭ ਕਾ ਚੁਸਕਾ ਹੋ ਕਰਨੈ ਹਾਰ ਉਸ ਤੇ ਭਿੰਨ ਕਾਹ ਹੋ ਕਿਤ ਹੋਏ ਥਾਣ ਥਨੰਤਰ ਏਕਾ ਸੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਉਪਾਰ

ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟਾਏ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟਾਏ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖ ਨਰਕ ਮਹਿ ਪਾਏ।

ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲੂ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤ ਕੇ ਦੁਖਨ ਕਾਗ ਜੋ ਲਵੈ ਸੰਤ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਿਰਮਾਏ ਸੰਤ ਕੇ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ ਸੰਤੋ ਕੀ ਕਥਾ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕ ਨਿੰਦਕ ਮਹਾ ਅਤਤਾਈ ਸੰਤ ਕ ਨਿੰਦਕ ਖਿੰਟਕਨ ਪਾਈ ਸੰਤ ਕ ਨਿੰਦਕ ਮਹਾ ਹਤਿਆਰਾ ਸੰਤ ਕ ਨਿੰਦਕ ਪਰਮੇਸ਼ਰ ਮਾਰਾ ਸੰਤ ਕ ਨਿੰਦਕ ਰਾਜ ਤੇ ਹੀ ਨਵ ਸੰਤ ਕ ਨਿੰਦਕ ਦੁਖੀਆ ਯਾਰ ਦੀਨ ਸੰਤ ਕ ਨਿੰਦਕ ਕੋ ਸਰਬ ਰੋਗ ਸੰਤ ਕ ਨਿੰਦਕ ਕੋ ਸਦਾ ਵਜੋਗ ਸੰਤ ਕੀ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰਾਏ ਸੰਤ ਕੀ ਦੁਖ ਨਾ ਜਮਤੇ ਸੰਤ ਕੀ ਦੁਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕਹੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਆਦਿ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪ੍ਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾਂ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ

ਸੰਤ ਕੇ ਦੁਖੀ ਕੋ ਦਰਗਹਿ ਮਿਲਾ ਸੰਜਾਏ। ਸੰਤ ਕੇ ਦੁਖੀ ਸਦਾ ਸਹਿ ਕਾਈਐ, ਸੰਤ ਕੇ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕੇ ਦੁਖੀ ਉੱਠ ਚਲੈ ਨਿਰਾਸਾ। ਸੰਤ ਕੇ ਦੁਖ ਨਾਲ ਤ੍ਰਿਸ਼ਟਾ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕਿਰਤ ਨ ਮਿਟੈ ਕੋਈ।

ਨਾਮ ਸੰਗ ਜਿਸ ਕਾ ਮਨ ਮਾਨੇ ਆ ਨਾਨਕ ਤਿਨਹਿ ਨਿਰੰਜਨ ਜਾਣੇ ਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰਿ ਹਰਿ ਜਸ ਕਹਿ ਤੋ ਸਰਬ ਰੋਗ ਤੇ ਉਹ ਹਰਿ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕਉ ਹਰਿ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਹੈ ਨਾਨਕ ਸੋ ਸੁਖਮ ਸੋਈ

ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲੈ ਕਿਰਪਾਲੂ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜ ਭਾਗੈ।

ਸੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨਾ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮ ਮੀਠ ਲਗਾਨਾ ਜਸ ਸਤ ਸਦ ਸਟਾਨਾ ਜਿਸ ਤੇ ਉਪਜੇ ਸਮਾਏ ਸਮਾਏ ਓਏ ਸੁਖਨ ਦਾਨ ਉਨਹੋ ਬਣੇ ਆਏ ਆਪਸ ਕੋ ਅਬਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਰਵ ਕੋ ਸਰਬ ਕਲਾ ਭਰਪੂਰ ਪ੍ਰਭ

ਲੋਚਾ ਹੈ ਸਭ ਕੋਇ, ਤਿਸ ਬਿਨ ਨਾਹੀਂ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀਂ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਸ ਤਿਸਕਾ ਦੀਆਂ ਦਰਬੈ, ਅਤ ਸੂਰਾਂ ਜੇ ਕੋ ਕਹਾਇਆ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿਦਾ ਤਾਰੂ, ਤਿਸ ਦਿਨ ਹਾਰੂ ਜਾਣੈ ਗਵਾਰੂ, ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਦਰ ਕੋ ਥਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ, ਜਿਉ ਪਾਖਾਣ ਨਾਵ ਚੜ੍ਹਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਅਰਲੋਚਾ ਪੂਰ, ਮਨ ਮੂਰਖ ਕਾਹੇ ਬਿਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਬਣਹਾਰ, ਅਵਰ ਤਿਆਗ ਤੁਤ ਸਚ ਤਾਰ, ਜੋ ਕਛ ਕਰੈ ਸੋਈ ਸੁਖ ਮਨ, ਪੂਲਾ ਕਾਹੇ ਫਿਰੈ ਅਜਾਨ, ਕੌਣ ਬਸ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।

ਸਾਦਗੀ ਦੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਘਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਪਾਕ ਚਾਖੈ। ਓਟ ਗਹੀ ਸੰਤ ਹੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣ ਹਾਰ, ਭੂਖੇ ਕੋ ਦੇਵਤੇ ਅਧਾਰ। ਸਰਮਨ ਧਾਨ ਜਾਕੀ ਦ੍ਰਿਸ਼ਟੀ ਮਾਹੇ, ਪੂਰਵ ਲਿਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ।

ਸਭ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨਾ। ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀਂ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨਰਾਵ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਹੈ ਘਰ ਤਾਕੈ, ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ, ਤਿਹੁ ਗੁਣ ਮਹਿ ਜਾ ਕੋ ਪਰਮਾਏ, ਜਨਮ ਮਰੈ ਫਿਰਿਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭਾ ਬਿਨਾਸੀ ਏਕੰਕਾਰ, ਨਾਨਾ ਚੰਤ ਕਰੇ ਖਿਨ ਮਾਹੇ, ਪੂਰ ਰਹੇ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸ ਕੇ ਸਭ ਤਿਸ ਕੇ ਠਾਓ, ਜਪ ਜਪ ਜੀਵੈ ਨਾਨਕ ਹਰਿ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ।

ਨਾਮ ਕੇ ਧਾਰੇ ਪੁਰੀਆ ਸਭ ਭਵਨਾ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਭਾਈ ਸਤ ਬਚਨ ਸਾਧੂ ਉਪਦੇ ਸਤ ਤੇ ਜਨ ਜਾ ਕਰੇ ਦਾ ਪ੍ਰਵੇ ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ

ਮਿਤ ਕੋਇ ਨਾ ਲਾਖੈ, ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰਾ ਲਸਕਰ ਕੋਟ ਲਾਖੈ। ਜਿਸ ਕਾ ਸਾਸ ਨਾ ਕਾਢਤੇ ਆਪ, ਤਾ ਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਮਾਰਾ ਨ ਰਾਖੈ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਪਿਛਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਮ ਰੂਪ ਰੰਗ,

ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭਾ ਪਨੈ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭਾ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨ ਜਾਨੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨੇ ਆਪਣਾ ਤਿਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ

ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸੁਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋਰ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ।

ਕਿਨ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਾਧ ਬਲਿਹਾਰੀ ਸਤਿਗੁਰ ਅਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰਸੋ ਹੋਏ ਉਸ ਪੁਰਖ ਕਾ

ਅੰਨ ਭਇਆ ਦੁਖ ਨਾ ਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰ ਗੁਣ ਭੀਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਉਤਪੋਤ

ਸਿਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰੱਖ ਹੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਆਪ ਜਪ ਹੋ ਅਵਰਾ ਨਾਮ ਜਪਾਵ ਹੋ, ਸੁਨਤ ਕਹਿਤ ਰਹਿਤ ਗਤ ਪਾਵ ਹੋ। ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਹੋ ਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਛਾੜ ਸਿਆਨਪ ਸਗਲੀ ਮਨਾ, ਸਾਧ ਸੰਗ ਪਾਵੈ ਹੈ ਸੱਚ ਧਨਾ। ਹਰ ਪੂੰਜੀ ਸੰਚ ਕਰਹੋ ਵਿਵਹਾਰ, ਇਹਾ ਸੁਖ ਦਰਗਹ ਹੈ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲਾ ਹੇ, ਇੱਕ ਸਿਮਰ ਏਕੋ ਮਨ ਆਹੇ। ਇੱਕ ਸੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਬਿਸ ਥਾਰ ਏਕ ਤੇ ਭਏ, ਏਕ ਰਾਧ ਪਰਾਛਤ ਗਏ। ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ

ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਉਪਾਵੈ ਸੰਗ ਏਕ ਬਸਤ ਦੀਜੈ ਕਰਮਇਆ ਗੁਰ ਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ।

ਭਲੀ ਸੋ ਕਰਨੀ ਸੋਭਾ ਤਨਵੰਤ ਹਿਰਦਾ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ।

ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੋਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕੇ ਸ੍ਰ

ਸਰਗਹ ਨਿਬਹ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰਾ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸਾ ਸੁ

ਕਾ ਪੇਖਨ ਸਭ ਬ੍ਰਹਮਾ ਸੰਤ ਜਨਾ ਕੈ ਹਿਰਦੈ ਸਭ ਧਰਮਾ ਸੰਤ ਜਨਾ ਸੁਣ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕੈ ਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ।

ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਣ ਸੰਗ ਰਾਚ ਤਾ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕੇ ਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕੈ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ

ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ।

ਗੁਰੂ ਪੀਰ ਸਾਹਿਬ ਸਿੰਘ ਜੀ, ਅੱਜ ਦੀ ਪਾਵਨ ਗੁਰਮਤ ਸਮਾਗਮ ਸਰਦਾਰ ਮਨਜੀਤ ਸਿੰਘ ਜੀ ਚਾਹਲ, ਸਤਵੰਤ ਕੌਰ ਜੀ ਚਾਹਲ ਵੱਲੋਂ ਪੋਤਰੇ ਭਾਈ ਦਮਨ ਸਿੰਘ ਜੀ ਚਾਹਲ, ਤਰਨਜੀਤ ਕੌਰ ਜੀ ਚਾਹਲ ਵੱਲੋਂ ਬੇਟੇ ਕਾਕਾ ਜੋਰਾਵਰ ਸਿੰਘ ਦੇ ਜਨਮ ਦੀ ਖੁਸ਼ੀ ਚ ਪਰਿਵਾਰ ਵੱਲੋਂ ਬੜੇ ਹੀ ਚਾਓ ਸਾਹਿਤ ਗੁਰਦੁਆਰਾ ਸਾਹਿਬ ਵਿਖੇ ਸੁਖਮ ਸਹਿਜ ਦੇ ਪਾਠ, ਕੀਰਤਨ, ਕਥਾ, ਲੰਗਰਾਂ ਦੀ ਸੇਵਾਵਾਂ ਕਮਾਈਆਂ ਜਾ ਰਹੀਆਂ ਨੇ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਕਾਕਾ ਜੋਰਾਵਰ ਸਿੰਘ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਦਿਆਂ ਹੋਇਆਂ ਗੁਰਮਤਿ ਦਾ ਦਾਨ, ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਂਦਿਆਂ ਹੋਇਆਂ ਗੁਰਬਾਣੀ ਗੁਰਸ਼ਬਦ ਦੀ ਜੀਵਨ ਜਾਚ ਸਤਿਗੁਰ ਜੀ ਪ੍ਰਦਾਨ ਕਰਨ। ਜਥੇ ਪਾਸੋਂ ਬਿਨ ਫੁੱਲਾਂ ਹੋਈਆਂ ਕੀਰਤਨ ਕਰਦਿਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸ ਰੱਖਦੇ ਹਾਂ। ਆਪ ਗਲਤੀਆਂ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਦੇ ਸਨਮੁੱਖ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਕੁਝ ਕੁ ਸਮੇਂ ਲਈ ਗੁਰਮਤਿ ਦੇ ਵਿਚਾਰ ਆਪ ਜੀ ਦੇ ਸਨਮੁੱਖ ਰੱਖਣਗੇ ਜੀ। ਸੋ ਆਪ ਜਿਸੇ ਤਰ੍ਹਾਂ ਸੰਗਤੀ ਰੂਪ ਵਿੱਚ ਬੈਠੇ ਰਹੋ। ਵਾਹਿਗੁਰੂ ਜੀ ਕਾ ਖਾਲਸਾ।

ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ

सेवक जन माना परतख गुरु निस्तारे पतित पावन भगत वच्छल कृपा देख जाने। श्री गुरु ग्रंथ साहिब महाराज सच्चे पातशाह जी दी पावन पवित्र निगी अगोश विच सुभाए मान जुड़ मिल बैठी गुरु प्यारी गुरु की साजी निवाजी साध संगत जीओ सब तो पहला सतगुरां दी बख्शी होई फतेह प्रवान करो आखो वाहिगुरु जी का खालसा वाहिगुरु जी की फतेह। महाराज जी की अपार रहमत सदका गुरु घर दे प्रीतवान सरदार मनजीत सिंह चाहल सरदारनी सतवंत कौर चाहल वालों अपने पोतरे भाई दमन सिंह चाहल बीबी तरनजीत कौर चाहल वालों अपने बेटे काका जोरावर सिंह दे जन्म की खुशी विच उन्हां दे आउण की खुशी विच सतगुरां दी अमृतमई बाणी सुखमनी सुख अमृत प्रभ नाम भगत जना कै मन बिसरां श्री सुखमनी साहब जी दे पाठ दा ओट आसरा लिया गया है। गुरु घर विखे श्री सुखमनी साहब जी दे पाठ करवा के सतगुरां दी दित्ती होई है दात दा शुकराना सेवक परिवार कर रहा है। श्री सुखमनी साहब जी दे पाठ तो उपरंत आप संगतां ने गुरु दे चरणां विच बैठ के जुड़ के रास भिन्ना शब्द कीर्तन सरवण कीता है। गुरु के दर्शन करके बाणी नाल एकाग्रचित हो के शब्द कीर्तन सरवण करके मिले हुए अमोलक मनुखा जन्म दे सवासां घड़ियां समय नूं सफल बना रहे हो। गुरु प्यारी गुरु की साजी निवाजी साध संगत जी मानस जन्म बहुत अमोलक है। ये संसार सच्चे पातशाह जी ने पैदा किया अकाल पुरख ने ब्रह्म ने ये संसार की रौनक नूं वधाउण वास्ते जे कला शहर वसा देवे कोई तो उहदे विच वसों कोई ना होवे उह कादा शहर होवेगा उह टाउन नहीं हो सकता उह तो फिर जंगल ही खवावेगा। सच्चे पातशाह जी ने अकाल पुरख ने यह संसार विच रंगी रंगी भाती कर कर जिनसी माया जिन उपाई कर कर देखा कीता अपना जो तिस दी वड्याई रंगा रंगा दी जिथे बनासपति सोनी पैदा कीती है फुल बूटे उथे 84 लख जूनिया पैदा कीतिया ने जीव शरीरां दे आकार पानी मुढ़िया पहला पानी जियो है पानी पिता सारे जगत दा पानी तो मूल पानी है पानी सब दा आसरा है धरती दे उपर है भी सब तो ज्यादा पानी है। 42 लख जोनियां जड़ियां ने किस्मां 42 लख तरह दियां अधियां ਉਹ ਪਾਣੀ ਵਿੱਚ ਹੀ ਪੈਦਾ ਕੀਤੀਆਂ ਨੇ ਪਾਣੀ ਵਿੱਚ ਹੀ ਪਲਦੀਆਂ ਨੇ। 42 ਲੱਖ ਜੀ ਜਲਮੈ ਹੋਤੇ ਭਗਤ ਨਾਮਦੇਵ ਜੀ ਦੇ ਬਚਨ ਨੇ ਪਾਵਨ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 42 ਲੱਖ ਤਰ੍ਹਾਂ ਦੇ ਜੀਵ ਬਾਹਰ ਨੇ ਖੁਸ਼ਕ ਥਾਵਾਂ 'ਤੇ ਆਕਾਸ਼ ਵਿੱਚ ਉੱਡਣ ਵਾਲੇ ਅਤੇ ਧਰਤੀ 'ਤੇ ਉਹਨਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਜੇ ਇੰਪੋਰਟੈਂਟ ਅਮੋਲਕ ਸਰੀਰ ਹੈ ਉਹ ਮਾਨਸ ਜਨਮ ਹੈ ਮਨੁੱਖਾ ਸਰੀਰ। ਇਹਨੂੰ ਨਰ ਨਰਾਇਣੀ ਦੇ ਕਿਹਾ ਵਿਦਵਾਨਾਂ ਨੇ ਨਰ ਨਰਾਇਣੀ ਨਰਾਇਣ ਨੂੰ ਆਪਣੇ ਮੂਲ ਨਾਲ ਜੁੜ ਕੇ ਜੇ ਗਿਆਨ ਹੋਵੇਗਾ ਤਾਂ ਇਹ ਸਰੀਰ ਰਾਹੀਂ ਹੋ ਜਾਂਦਾ ਹੈ ਸਭ ਤੋਂ ਸੁਚੇਤ ਹੈ। ਦੂਜੀਆਂ ਜੂਨੀਆਂ ਚੇਤ ਨੇ ਸੁਚੇਤ ਹੈ ਜਾਗਦੇ ਦਿਮਾਗ ਵਾਲਾ ਮੰਨਿਆ ਮਨੁੱਖ ਦੂਜੀਆਂ ਚਲਾਈਆਂ ਚੱਲਦੀਆਂ ਨੇ ਅਚੇਤ ਹੋਣ ਕਰਕੇ ਫੜੀਆਂ ਜਾਂਦੀਆਂ ਨੇ ਮਾਰੀਆਂ ਜਾਂਦੀਆਂ ਨੇ ਵਿਚਾਰੀਆਂ
ਭਾਵੇਂ ਮਨੁੱਖ ਤੋਂ ਬਹੁਤ ਬਲਵਾਨ ਨੇ, ਸ਼ੇਰ ਹਾਥੀ ਆਦਿਕ ਹੋਰ ਖੂੰਖਾਰ ਜਾਨਵਰ ਨੇ, ਆਪਾਂ ਵੇਖੇ ਆ ਕਿਵੇਂ ਨੱਥਾਂ ਪਾਈਆਂ ਹੋਈਆਂ ਨੇ ਇਹਨੇ, ਚਿੜੀਆ ਘਰ ਦੇ ਵਿੱਚ ਵੱਡੇ ਵੱਡੇ ਪਿੰਜਰਿਆਂ ਵਿੱਚ ਤਾੜ ਛੱਡੇ ਨੇ, ਅਚੇਤ ਕਰਕੇ ਹੀ ਤਾੜੇ ਗਏ। ਇਹ ਸੁਚੇਤ ਆ, ਹੁਸ਼ਿਆਰ ਆ, ਸ਼੍ਰੋਮਣੀ ਆ, 84 ਲੱਖ ਜੂਨੀਆਂ। ਮਹਾਰਾਜ ਜੀ ਨੇ ਵੀ ਕਿਹਾ ਇਹ ਧਰਤੀ 'ਤੇ ਤੇਰੀ ਸਰਦਾਰੀ ਹੈ, ਮਨੁੱਖ ਸਰਦਾਰੀ। ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਬਾਕੀ ਜੂਨੀਆਂ ਤੇਰਾ ਪਾਣੀ ਭਰਨ ਵਾਲੀਆਂ ਨੇ, ਤੇਰਾ ਪਾਣੀ ਭਰਦੀਆਂ ਨੇ। ਵੇਖਦੇ ਹੀ ਆਪਾਂ ਕਿਵੇਂ ਸਰਕਸਾਂ ਦੇ ਵਿੱਚ ਬੰਦਾ ਨਚਾਉਂਦਾ ਹੈ ਸ਼ੇਰਾਂ ਨੂੰ। ਔਰ ਇਹ ਬਹੁਤ ਸ਼੍ਰੋਮਣੀ ਹੈ, ਮਾਨਸ ਜਨਮ ਪਾਵਰਫੁੱਲ ਆ। ਵਾਹਿਗੁਰੂ ਨੇ ਬੁੱਧ ਬਾਲੀ ਬੁੱਧ ਬਲ ਬਖਸ਼ਿਆ, ਸਭ ਤੋਂ ਵੱਡਾ ਇਹਦੇ ਕੋਲ ਬੁੱਧੀ ਦਾ ਬਲ ਆ। ਸਰੀਰ ਭਾਵੇਂ ਉਨਾ ਨਹੀਂ ਬਲਵਾਨ, ਬੁੱਧੀ ਦੇ ਬਲ ਨਾਲ ਇਹਨੇ ਬੜੀ ਖੋਜ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਪ੍ਰਯੋਜਨ, ਇਹਦਾ ਮਾਨਸ ਜਨਮ ਦਾ ਇਹੀ ਸਮਝਾਉਂਦੇ ਨੇ ਵੀ ਕਾਹਦੇ ਵਾਸਤੇ ਪ੍ਰਾਪਤ। ਆਪਣੇ ਮੂਲ ਨਾਲ ਜੁੜ ਜਾਵੇਂ, ਨਿਹਾਲ ਹੋ ਜਾਵੇਂਗਾ। ਪਾਵਨ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ, ਸਾਨੂੰ ਇਹੀ ਸਮਝਾਉਂਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਮਹਾਰਾਜ ਜੀ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਜਿੰਨਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਵਿੱਚ ਆ, ਉਹ ਉਪਦੇਸ਼ ਸੂਖਮ ਰੂਪ ਵਿੱਚ ਸੰਖੇਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬਿਆਨ ਕੀਤਾ ਹੈ, ਸੰਖੇਪ ਰੂਪ ਵਿੱਚ। ਇਉਂ ਕਹਿ ਲਈਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਹੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇੰਨੀ ਮੌਲਿਕ ਬਾਣੀ ਬਖਸ਼ੀ ਹੈ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਕੌਣ ਪਰਪਕਾਰ ਗਿਣ ਸਕਦਾ ਮਹਾਰਾਜ ਜੀ? ਸੱਚੇ ਪਾਤਸ਼ਾਹ ਜੀ ਨੇ 24 ਸਲੋਕ, 24 ਅਸ਼ਟਪਦੀਆਂ, 24,000 ਅੱਖਰ ਬਖਸ਼ਿਆ, ਪੈਰਾਂ ਵਾਲੇ ਅੱਖਰਾਂ ਨੂੰ ਛੱਡ ਕੇ। ਜਿਹਨਾਂ ਵਿਦਵਾਨ ਪੁਰਸ਼ਾਂ ਨੇ ਗਿਣੇ, ਉਹ ਕਹਿੰਦੇ 24,000 ਆ, ਮੈਂ ਤਾਂ ਨਹੀਂ ਗਿਣੇ, ਐਵੇਂ ਮੈਂ ਝੂਠ ਬੋਲਾਂ। ਉਹ ਕਹਿੰਦੇ ਪੈਰਾਂ ਵਾਲੇ ਜਿਹੜੇ ਚਰਨ ਚੱਖਰ ਆ ਰਾਰੇ ਜਿਵੇਂ ਆਉਂਦੇ, ਉਹਨਾਂ ਨੂੰ ਛੱਡ ਕੇ 24,000 ਅੱਖਰ ਬਣਦਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਵੀ ਲਿਖਿਆ, ਉਹ ਬੜੇ ਡੂੰਘੇ ਵਿਦਵਾਨ ਨੇ, ਕਲਮ ਦੇ ਧਨੀ ਨੇ। ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ। ਪਹਿਲਾਂ ਤਾਂ ਪਰਪਕਾਰ ਇਹ ਸੀ ਵੀ ਸਿੱਖ ਗਰੀਬ ਹੁੰਦੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚ ਲਿਆ ਕੇ ਪਾਠ ਕਰਾਉਣਾ, ਸਾਰਾ ਸਹਿਜ ਪਾਠ, ਖੰਡ ਪਾਠ, ਕਮਰਾ 'ਤੇ ਇੱਕ ਇੱਕ ਹੁੰਦਾ ਸੀ, ਆਪਦੇ ਰਹਿਣ ਨੂੰ ਮਸਾਂ ਕੱਚੇ ਕੋਠੇ ਹੁੰਦੇ ਸੀ, ਇੱਕ ਪਸ਼ੂਆਂ ਵਾਸਤੇ ਜੇ 2-4 ਪਸ਼ੂ ਰੱਖੇ ਆ ਦਰਵਾਜ਼ਾ ਹੁੰਦਾ ਸੀ। ਔਰ ਇਸ ਕਰਕੇ ਇੱਕ ਅੱਧੀ ਸਵਾਤ ਹੁੰਦੀ ਸੀ, ਅਤੇ ਬਾਲਾ ਨਾ ਹੋਣ ਕਰਕੇ ਮਹਾਰਾਜ ਜੀ ਨੇ ਇਹ ਪਰਪਕਾਰ ਹੀ ਕੀਤਾ ਵੀ ਜੇ ਜਿਹੜਾ ਗੁਰੂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨਹੀਂ ਪਵਾ ਸਕਦਾ, ਘਰ ਨਹੀਂ ਰੱਖ ਸਕਦਾ 5-7 ਦਿਨ, ਜਿਹਦੇ ਕੋਲ ਥਾਂ ਹੀ ਹੈ ਨਹੀਂ ਵਿਚਾਰੇ ਕੋਲ, ਇੱਕੋ ਕਮਰਾ ਉੱਥੇ ਆਪ ਸੌਣਾ, ਅਤੇ ਉਹ ਸੁਖਮਨੀ ਸਾਹਿਬ ਜੀ ਦਾ ਚਰਨ ਪਵਾ ਕੇ ਪਾਠ ਕਰਵਾ ਲਵੇ ਥੋੜ੍ਹੇ ਸਮੇਂ ਵਿੱਚ। ਔਰ ਜਿਹੜਾ ਸਿੱਖ ਹੈ, ਬਾਣੀ ਦਾ ਮਾਨਸ ਜਨਮ ਦਾ ਪ੍ਰਯੋਜਨ ਕੀ ਹੈ? ਹਰ ਰੋਜ਼ ਆਪਾਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਵਾਹਿਗੁਰੂ ਨੂੰ ਮਿਲਣ ਦੀ ਤੇਰੀ ਬਾਰੀ ਹੈ, ਆਪਣੇ ਮੂਲ ਨੂੰ ਪਹਿਚਾਨਣ ਦੀ, ਆਤਮਾ ਦੇ ਆਨੰਦ ਨੂੰ ਮਾਨਣ ਦੀ। ਬਾਕੀ ਦੁਨੀਆਂ ਵਿੱਚ ਇਹ ਸਤਸੰਗਤ ਨਹੀਂ ਹੈ, ਕੀਰਤਨ ਨਹੀਂ ਸੁਣ ਸਕਦੀਆਂ, ਕਥਾ ਨਾਲ ਨਹੀਂ ਜੁੜ ਸਕਦੀਆਂ, ਜਿਵੇਂ ਤੁਸਾਂ ਪਾਠ ਸੁਣਿਆ ਐਵੇਂ ਪਾਠ ਨਹੀਂ ਸੁਣ ਸਕਦੀਆਂ ਆ ਕੇ ਕੁੱਤੇ ਬਿੱਲੇ ਇੱਥੇ ਗੁਰੂ ਕੀ ਸਤਸੰਗਤ ਵਿੱਚ, ਉਹਨਾਂ ਕੋਲ ਨਹੀਂ ਹੈ, ਭਜਨ ਬੰਦਗੀ ਨਹੀਂ ਹੁੰਦੀ ਉਹਨਾਂ ਜੂ, ਅਚੇਤ ਨੇ। ਮਾਨਸ ਜਨਮ ਵਿੱਚ ਹੀ ਹੈ ਇਹਦਾ ਵੱਡਾ ਫਲ ਹੈ, ਮੌਲਕ ਇਹ ਮਿਲਣ ਦੀ ਵਾਰੀ ਹੈ। ਬਾਕੀ ਦੁਨੀਆਂ ਵੀ ਵਿਦਵਾਨ ਕਹਿੰਦੇ ਨੇ ਕਿ ਉਹ ਤਾਂ ਜੇਲ੍ਹ ਜਿਵੇਂ ਹੁੰਦੀ ਹੈ, ਉਹ ਤਾਂ ਸਜ਼ਾ ਦੇ ਤੌਰ 'ਤੇ ਮਿਲਦੀਆਂ ਨੇ, ਜੇ ਬੰਦਾ ਇਹਨੂੰ ਖੁਝਾ ਲਵੇ ਤਾਂ ਫਿਰ ਨਹੀਂ ਮਿਲਦਾ ਇਹ ਮਾਨਸ ਜਨਮ ਬਾਰ। ਕਬੀਰ ਸਾਹਿਬ ਜੀ ਨੇ ਵੀ, ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾਹੇਗੇ, ਫਿਰ ਤਾਂ ਪਛਤਾਵਾ ਹੀ ਰਹੇ।
ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰਾ ਬਾਰ ਜਿਉਂ ਬਲ ਫਰ ਪਾ ਕੇ ਭੋਏ ਗਿਰੈ ਬਹੁਰ ਨਾ ਲੱਗੈ ਡਰ ਪੱਕ ਕੇ ਫਲ ਜਿਹੜਾ ਧਰਤੀ 'ਤੇ ਡਿੱਗ ਪੈਂਦਾ ਉਹ ਨਹੀਂ ਟਾਣੀ ਨਾਲ ਲੱਗਦਾ ਨਵਾਂ ਲੱਗੂਗਾ ਜਿਹੜਾ ਡਿੱਗ ਪਿਆ ਰਸ ਕੇ ਉਹ ਨਹੀਂ ਲੱਗੂ ਦੁਬਾਰੇ ਇਵੇਂ ਹੀ ਹੈ ਦੁਲੱਭ ਇਹਦਾ ਭਾਵ ਵਾਰ ਵਾਰ ਬਾਣੀ ਵਿੱਚ ਦੁਲੱਭ ਕਿਹਾ ਹੈ ਦੂਜੀ ਵਾਰ ਜਿਹੜਾ ਲੱਭਣਾ ਕਠਿਨ ਹੋਵੇ ਨਾ ਮਿਲੇ ਉਹ ਦੁਲੱਭ ਹੈ ਦੁਲੱਭ ਵਸਤੂ ਮਾਨਸ ਜਨਮ ਦੁਲੰਬ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰ 'ਤੇ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਕਰਦਾ ਹੈ ਉਹਦਾ ਜੀਵਨ ਇੰਨਾ ਸਵਾਰਿਆ ਜਾਂਦਾ ਜਿਹੜਾ ਹਰ ਰੋਜ਼ ਕਰ ਲੈਂਦਾ ਉਹ ਬਹੁਤ ਭਾਗਾਂ ਵਾਲਾ ਹੈ ਇੱਕ ਤਾਂ 24 ਘੰਟਿਆਂ ਵਿੱਚ ਅੱਠਾਂ ਪੈਰਾਂ ਵਿੱਚ ਇੱਕ ਪਾਠ ਜਿਹੜਾ ਕਰ ਲੈਂਦਾ ਵਿੱਚ ਵਿੱਚ 24 ਘੰਟਿਆਂ ਦੇ ਉਹਦੇ 24,000 ਸਵਾਸ ਨੇ ਜਿਹੜੇ ਸਾਡੇ ਖਰਚ ਹੁੰਦੇ ਨੇ ਮਾਨਸ ਦੇਹੀ ਵਿੱਚੋਂ ਖਰਚ ਹੋ ਜਾਂਦੇ ਨੇ 24 ਘੰਟਿਆਂ 'ਚ ਅੱਠਾਂ ਪੈਰਾਂ 'ਚ 24,000 ਸਵਾਸ 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਔਰ ਉਹ 24,000 ਸਵਾਸ ਸਫਲਾ ਹੋ ਜਾਂਦਾ ਜਿਹੜਾ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲੈਂਦਾ ਭਾਵੇਂ ਅੱਧਾ ਅੱਧਾ ਕਰ ਲਏ ਬਜ਼ੁਰਗ ਕੋਈ ਜੇ ਨਹੀਂ ਬੈਠਿਆ ਜਾਂਦਾ ਇੱਕੇ ਵਾਰ ਇੱਕ ਝੌਂਕੜੇ 'ਚ 12 ਅਸ਼ਟਪਦੀਆਂ ਸਵੇਰੇ ਕਰ ਲਓ 12 ਸ਼ਾਮ ਨੂੰ ਕਰ ਲਓ ਇੱਕ ਤਾਂ 24,000 ਸਵਾਸ ਸਫਲਾ ਹੋ ਜਾਂਦਾ 24 ਘੰਟੇ ਸਫਲੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਫਿਰ ਬਾਣੀ ਦਾ ਫਲ ਆਪ ਦੱਸਿਆ ਮਗਰਲੀਆਂ ਪੌੜੀਆਂ ਵਿੱਚ ਸੋ ਮਹਾਰਾਜ ਜੀ ਨੇ ਕਿਹਾ ਜਨਮ ਮਰਨ ਤਾ ਕਾ ਦੁੱਖ ਨਿਵਾਰਾ ਹੈ ਦੁਲੱਭ ਦੇ ਤਤਕਾਲ ਉਧਾਰ ਹੈ ਜੰਮਣ ਮਰਨ ਆਵਾਗਾਉਣ ਜਿਹੜਾ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਉਟ ਆਸਰਾ ਲਵੇਗਾ ਜ਼ਿੰਦਗੀ ਦਾ ਆਧਾਰ ਬਣਾਵੇਗਾ ਸਿੱਖ ਉਹ 'ਤੇ ਬਖਸ਼ਿਸ਼ ਹੋਵੇਗੀ ਕਈ ਵਾਰ ਬੰਦਾ ਪਾਠ ਪੂਜਾ ਕਰਦਾ ਲੇਕਿਨ ਉਹ ਥਾਏ ਨਹੀਂ ਪੈਂਦੀ ਮਾਫ਼ੀ ਦੇਣੀ ਥਾਏ ਨਹੀਂ ਪੈਂਦੀ ਅੱਜ ਦੇ ਮਨੁੱਖ ਦੀ ਬਹੁਤਾਤ ਵਿੱਚ ਕਿਉਂਕਿ ਸਿਆਣਾ ਬਹੁਤ ਹੈ ਬੁੱਧੀ ਬਹੁਤ ਵਰਤਦਾ ਹੈ ਨਿੰਦਿਆ ਚੁਗਲੀ ਦੇ ਵਿੱਚ ਬਹੁਤ ਛੇਤੀ ਲੱਗ ਜਾਂਦਾ ਹੈ ਜਿਹੋ ਜੀ ਸੰਗਤ ਮਿਲੀ ਜਿਸੇ ਲਾਈ ਗਲੀ ਉਸੇ ਨਾਲ ਉੱਠ ਚੱਲੀ ਇੱਕ ਤਰਕਵਾਦੀ ਮਿਲ ਗਿਆ ਅਤੇ ਉਹਦੇ ਵਰਗਾ ਹੀ ਹੋ ਜਾਂਦਾ ਹੈ ਨਿੰਦਿਆ ਚੁਗਲੀ ਬੰਦਾ ਕਰ ਲੈਂਦਾ ਪਾਠ ਪੂਜਾ ਕਰਦਾ ਅਤੇ ਉਹ ਸਾਰੀ ਗਵਾ ਲੈਂਦਾ ਹੈ ਇਹ ਵੀ ਪਾਵਨ ਬਾਣੀ ਵਿੱਚ ਕਿਹਾ ਹੈ ਜਿੰਨਾ ਮਰਜ਼ੀ ਦਾਨ ਕਰ ਲਵੇ ਵੱਡੇ ਵੱਡੇ ਖੂਹ ਲਵਾਉਂਦੇ ਪੁਰਾਣੇ ਸਮਿਆਂ ਵਿੱਚ ਜੇ ਉਹ ਕੂਪ ਤਟਾ ਦੇ ਵਾਵਾ ਰਾਹ ਦੇ ਉੱਪਰ ਖੂਹ ਲਵਾ ਦੇਵੇ ਸੋ ਕਿਸੇ ਨੂੰ ਘਰ ਬਣਾ ਦੇਵੇ ਬੇਘਰੇ ਨੂੰ ਘਰ ਭਗਤ ਅਰਦਾਸ ਜੀ ਕਹਿੰਦੇ ਵੀ ਕਰਾ ਨਿੰਦ ਸਭ ਬਿਰਥਾ ਜਾਵੇ ਜੇ ਨਿੰਦਿਆ ਕਰਤੀ ਨਾ ਸਾਰਾ ਐਵੇਂ ਜਾਂਦਾ ਪਾਠ ਪੁੰਨ ਭਜਨ ਦਾ ਪੂਜਾ ਦਾਨ ਨਿੰਦਿਆ ਅਸੀਂ ਭੈੜੀ ਵਾਦੀ ਸੁਖਮਨੀ ਸਾਹਿਬ ਜੀ ਦਾ ਪਾਠ ਉਧਾਰ ਕਰ ਦਿੰਦਾ ਹੈ ਕੀਤੀ ਕਮਾਈ ਕੋਲ ਰਵੇਗੀ ਤੁਹਾਡੇ ਪੁੰਨ ਦਾਨ ਸੇਵਾ ਸਿਮਰਨ ਥੋੜ੍ਹਾ ਕੀਤਾ ਬਹੁਤਾ ਜੇ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜ ਗਏ ਸਮਝ ਆ ਗਈ ਕਿਉਂ ਪਾਵਨ ਬਾਣੀ ਵਿੱਚ ਦੱਸਿਆ ਮਹਾਰਾਜ ਜੀ ਨੇ ਸਾਧੂ ਕੌਣ ਹੈ ਸਾਧ ਕੌਣ ਹੈ ਸੰਤ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਉਹ ਚਕੋਟੀ ਦੀ ਅਵਸਥਾ ਹੈ ਰੱਬ ਨਾਲ ਇੱਕ ਮਿੱਕ ਹੋ ਜਾਣਾ ਰੱਬ ਦਾ ਰੂਪ ਹੋ ਜਾਣਾ ਉਹ ਬ੍ਰਹਮ ਗਿਆਨੀ ਹੁੰਦਾ ਪਹਿਲਾਂ ਸਾਧੂ ਦੀ ਅਸ਼ਟਪਦੀ ਸਾਧ ਸਾਧਨਾ ਕਰਦਾ ਜਦੋਂ ਮੁਸ਼ਕਤ ਕਰਦਾ ਫਿਰ ਜਦੋਂ ਟਿਕਾਅ ਵਿੱਚ ਪਹੁੰਚ ਜਾਂਦਾ ਸਿਮਰਨ ਨਾਲ ਨਿਸ਼ਚਾ ਹੋ ਜਾਂਦਾ ਹਿਰਦੇ ਵਿੱਚ ਪਿਆਰ ਬਣ ਜਾਂਦਾ ਉਦੋਂ ਸੰਤ ਬਣ ਜਾਂਦਾ ਹੈ ਫਿਰ ਜਦੋਂ ਗਿਆਨ ਹੋ ਜਾਂਦਾ ਬ੍ਰਹਮ ਦਾ ਇੱਕ ਰਸ ਦੁਆਇਸ਼ ਮਿਟ ਜਾਂਦੀ ਪੂਰਨ ਤੌਰ 'ਤੇ ਉਦੋਂ ਬ੍ਰਹਮ ਗਿਆਨੀ ਹੋ ਜਾਂਦਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਔਰ ਫਿਰ ਸੰਤ ਦੀ ਨਿੰਦਿਆ ਦਾ ਫਲ ਦੱਸਿਆ ਸਾਧੂ ਮਹਾਤਮਾ 13ਵੀਂ ਅਸ਼ਟਪਦੀ ਵਿੱਚ ਕਿਸੇ ਤਰ੍ਹਾਂ ਵੀ ਤਰ ਨਹੀਂ ਸਕਦਾ ਸੰਤਾਂ ਦਾ ਨਿੰਦ ਗੁਰਮੁਖਾਂ ਦਾ ਨਿੰਦਿਆ ਤੋਂ ਵਰਜਿਆ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਉਹ ਆਪਣੀ ਪੂੰਜੀ ਨਾਮ ਧਨ ਸੇਵਾ ਸਿਮਰਨ ਬਚਾ ਲੈਂਦਾ ਇਉਂ ਕਹਿ ਲਈ ਉਹ ਸੁਚੇਤ ਹੁੰਦਾ ਵੀ ਆਪਾਂ ਨੂੰ ਕੀ ਲੋੜ ਆ
ਜਿਹੜਾ ਕਰੂਗਾ ਇਹ ਕਲਯੁਗ ਆ, ਕਲਵ ਨਹੀਂ, ਅਤੇ ਜੇ ਰਾਰੇ ਨਾਲ ਵੀ ਇਹਨੂੰ ਕਹਿ ਦਈਏ ਉਹ ਵੀ ਸੱਚ ਆ, ਕਰਯੁਗ ਆ। ਕਰ ਤੋਂ ਭਾਵ ਹੱਥ, ਜਿਹੜੇ ਹੱਥ ਨਾ ਇਹਦੇ ਵਿੱਚ, ਇਹ ਯੁੱਗ ਕਹਿੰਦੇ ਮਾੜਾ ਹੈ, ਪਰ ਮਹਾਰਾਜ ਨੇ ਇਹਨੂੰ ਸਲਾਹਿਆ ਕਲਯੁਗ ਨੂੰ। ਸਲਾਹਿਆ ਕਿਉਂ ਹੈ? ਵੀ ਇਹਦੇ ਵਿੱਚ ਜਿਹੜਾ ਕਰਦਾ ਉਹੀ ਭਰਦਾ, ਔਰ ਇੱਥੋਂ ਤੱਕ ਜਿਹੜੇ ਹੱਥ ਨਾਲ ਕਰਦਾ ਉਸੇ ਹੱਥ ਨੂੰ ਸਜ਼ਾ ਮਿਲੇਗੀ। ਨਿਆਂ ਇੰਨਾ ਇਹਦੇ ਵਿੱਚ ਪ੍ਰਪੱਕ ਆ, ਪਰਮਾਤਮਾ ਦਾ ਨਿਆਂ ਇਹ ਕਲਯੁਗ, ਪਹਿਲੇ ਯੁੱਗਾਂ ਵਿੱਚ ਇਹ ਨਹੀਂ ਸੀ। ਇੱਕ ਬੰਦਾ ਕਰਦਾ ਸਾਰੇ ਦੇਸ਼ ਨੂੰ, ਇੱਕ ਕ੍ਰਾਈਮ ਕਰਦਾ ਸੀ ਸਾਰੇ ਦੇਸ਼ ਦੇ ਵਿੱਚ ਵੰਡੀ ਸਜ਼ਾ ਆਉਂਦੀ ਸੀ, ਆਬਾਦੀ ਵਸੋਂ ਥੋੜ੍ਹੀ ਹੁੰਦੀ ਸੀ। ਦੂਜੇ ਯੁੱਗ ਵਿੱਚ ਤ੍ਰੇਤੇ ਵਿੱਚ ਨਗਰ 'ਤੇ ਗੱਲ ਆ ਗਈ, ਜਿਹੜਾ ਇੱਕ ਪਾਪ ਕਰਦਾ ਸਾਰੇ ਨਗਰ ਨੂੰ ਭੋਗਣਾ ਪੈਂਦਾ ਸੀ, ਵੰਡਿਆ ਆਉਂਦਾ ਸੀ। ਤੀਜੇ ਯੁੱਗ ਵਿੱਚ ਦੁਆਪਰ ਵਿੱਚ ਕੁਲ 'ਤੇ ਗੱਲ ਆ ਗਈ, ਜਿਹੜੀ ਕੁਲ ਨੇ ਕੀਤਾ ਉਹ ਸਾਰੀ ਕੁਲ ਨਾਸ ਹੋ ਗਈ, ਐਸਾ ਹੋਇਆ। ਇਹ ਕਲਯੁੱਗ ਉਤਮੋ ਯੁੱਗਾ ਮਾਹੇ, ਮਹਾਰਾਜ ਨੇ ਫੈਸਲਾ ਦੇ ਦਿੱਤਾ ਵੀ ਕਲਯੁੱਗ ਉੱਤਮ ਹੈ ਸਾਰੇ ਯੁੱਗਾਂ ਵਿੱਚੋਂ, ਪਹਿਲੇ ਤਿੰਨਾਂ ਵਿੱਚ। ਕਲਯੁੱਗ ਉਤਮੋ ਯੁੱਗਾ ਮਾਹੇ, ਕੋਈ ਨਾ ਸੋ ਇਹ ਕਰ ਕਰੇ ਸੋ ਇਹ ਕਰ ਪਾਏ, ਜੇ ਆਹ ਹੱਥ ਨਾਲ ਕੀਤਾ ਇਸੇ ਹੱਥ ਨਾਲ ਇਸੇ ਹੱਥ ਨੂੰ ਸਜ਼ਾ ਮਿਲੇਗੀ। ਕੋਈ ਨਾ ਪਕੜੀਆ ਕਿਸੇ ਥਾਏ, ਕਿਸੇ ਦੂਜੇ ਦੇ ਥਾਂ ਕੋਈ ਹੋਰ ਨਹੀਂ ਫੜਿਆ ਜਾਂਦਾ, ਮਾਰਿਆ ਜਾਂਦਾ। ਇਹ ਨਿਆਂ ਇਹਦਾ ਜਿਹਨੂੰ ਕਹਿੰਦੇ ਕਲਯੁੱਗ ਭਿਆਨਕ ਹੈ। ਭਿਆਨਕ ਉਹਨਾਂ ਵਾਸਤੇ ਆ ਜਿਹਨਾਂ ਇਹ ਗੁਰੂ ਬਾਣੀ ਦਾ ਉਹ ਟਾਸਰਾ ਨਹੀਂ ਲਿਆ ਵਾ, ਛੱਡ ਦਿੱਤਾ ਵਾ, ਗੁਰਮੁਖ ਨਹੀਂ ਬਣੇ। ਕਰ ਜੋ ਗਿਆ ਸਿਆਣੇ ਕਹਿੰਦੇ ਹੱਥਾਂ ਨਾਲ ਜੋ ਕਰਾਂਗੇ, ਆਪੇ ਜਿਹੜਾ ਕਰੂ ਭਰੂ, ਸਾਨੂੰ ਕੀ ਲੋੜ ਨਿੰਦਿਆ ਕਰਨ। ਗੁਰਮੁਖ ਬਣ ਜਾਂਦਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਵਾਲਾ ਸਿੱਖ, ਅਤੇ ਅਖੀਰ ਫਲ ਦਿੱਤਾ ਵੀ ਉਹਦਾ ਹਿਰਦਾ ਸਵਾਰਿਆ ਜਾਂਦਾ, ਆਪਣੇ ਪੁੰਨਾਂ ਵਿੱਚ ਵਾਧਾ ਕਰ ਲੈਂਦਾ ਵਾ। ਦੁੱਖ ਸੁੱਖ ਸਾਡੇ ਕਰਮਾਂ ਦਾ ਫਲ ਆ, ਮਾਫ਼ੀ ਦੇਣੀ। ਦੁੱਖ ਸੁੱਖ ਸ਼ੁਭਾ ਸ਼ੁਭ ਕਰਮਾਂ ਦਾ ਫਲ ਆ, ਜਿਹੜੇ ਦੁੱਖ ਸੁੱਖ ਆਉਂਦੇ ਆਪਣਾ ਬੀਜਿਆ ਵੱਢਦੇ ਹੈ। ਜੇ ਸੁਖਮਨੀ ਸਾਹਿਬ ਜੀ ਦਾ ਪਾਠ ਦੱਸਣਾ 'ਤੇ ਆ ਗਿਆ, ਜ਼ੁਬਾਨ 'ਤੇ ਸਿੱਖ ਦੇ ਜੀਵਨ ਵਿੱਚ ਆ ਗਿਆ, ਸਵਾਰਿਆ ਜਾਊ। ਨਿੰਦਿਆ ਚੁਗਲੀ ਦੁਆ ਸ਼ੀਰਖਾ ਖਤਮ, ਹਰ ਰੋਜ਼ ਪਾਠ ਕਰਨ ਨਾਲ ਅਸਰ ਪਵੇਗਾ। ਜੀਵਨ ਸਵਾਰਿਆ ਜਾਂਦਾ, ਜਿੰਨਾ ਪੁੰਨ ਦਾਨ ਕਰੋ ਉਹਦੇ ਵਿੱਚ ਵਾਧਾ ਹੁੰਦਾ, ਚੰਗੇ ਕਰਮਾਂ 'ਚ ਵਾਧਾ, ਅਤੇ ਸੁੱਖ ਆ, ਸੁਖੀ ਜੀਵਨ ਆ। ਦੋਵੇਂ ਲੋਕ ਸੁਹੇਲੇ ਕਰ ਦਿੰਦੀ ਬਾਣੀ, ਉਹ ਲੋਕ ਸੁਖੀ ਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਜਨਮ ਮਰਨ ਤਾ ਕਾ ਦੁੱਖ ਨਿਵਾਰਾ, ਦੁਲੱਭ ਦੇਹ ਤਤਕਾਲ ਉਧਾਰਾ। ਜੰਮਣ ਮਰਨਾਵਾ ਗਾਉਣ ਉਹਦਾ ਵੱਡਾ ਦੁੱਖ, ਜੇ ਕਰਮ ਵਾਧੂ ਰਹਿ ਗਏ ਕਰਮਾਂ ਦੇ, ਸੋ ਕਰਮ ਆਪਣੇ ਮਾੜੇ ਉੱਤੋਂ ਦੀ ਪੈ ਗਏ, ਬਾਕੀ ਰਹਿ ਗਏ ਅਤੇ ਬਾਕੀ ਨਿਕਸੀ ਭਾਰੀ, ਫਿਰ ਮਿਲੂਗਾ ਜਨਮ ਅਗਲਾ ਭੋਗਣ ਵਾਸਤੇ, ਫਿਰ ਉਹ ਚੱਕਰ ਸਿਲਸਿਲਾ ਸ਼ੁਰੂ ਹੋ ਜੂ। ਇਹ ਨਿਵਾਰ ਦਿੰਦਾ ਜੰਮਣ ਮਰਨ, ਲੇਖਾ ਕਰਮਾਂ ਦਾ ਚੱਕ ਦਿੰਦਾ ਸੁਖਮਨੀ ਸਾਹਿਬ ਦਾ ਪਾਠ, ਨਿਬੜ ਜਾਂਦੇ ਨੇ, ਓਵਰ ਹੋ ਜਾਂਦੇ ਨੇ ਪੁੰਨ ਦਾਨ। ਜਨਮ ਮਰਨ ਤਾ ਕਾ ਦੁੱਖ ਨਿਵਾਰਾ, ਦੁਲੱਭ ਦੇਹ ਤਤਕਾਲ ਉਧਾਰਾ। ਕਠਨ ਲੱਭਣੀ ਬਹੁਤ ਸ਼੍ਰੋਮਣੀ ਮਾਨਸ ਦੇਹੀ, ਤਤਕਾਲ ਉਸੇ ਵੇਲੇ ਉਧਾਰ ਹੋ ਜਾਵੇ। ਸੱਚੇ ਪਾਤਸ਼ਾਹ ਜੀ ਨੇ ਫਲ ਦੱਸਿਆ ਅਖੀਰਲੀਆਂ ਪੰਗਤੀਆਂ ਵਿੱਚ, ਅਖੀਰਲੀਆਂ ਪੌੜੀਆਂ ਵਿੱਚ। ਮਹਾਰਾਜ ਕਿਰਪਾ ਕਰਨੇ ਦਾਤ ਹੈ, ਪੋਤਰੇ ਦੀ ਦਾਤ ਮਿਲੀ ਅਤੇ ਸ਼ੁਕਰਾਨੇ ਵਜੋਂ ਖੁਸ਼ੀ 'ਚ ਸੁਖਮਨੀ ਸਾਹਿਬ ਜੀ ਦਾ ਉਟ ਆਸਰਾ ਲਿਆ। ਸਿਆਣੇ ਆਉਂਦੇ ਨੇ ਸੂਰਜ ਜਿਹੜਾ ਉਹ ਦਿਨ ਦਾ ਦੀਵਾ ਹੈ, ਦਿਨ ਦਾ, ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ, ਉਹ ਰਾਤ ਦਾ ਦੀਵਾ ਹੈ। ਧਰਮ ਜਿਹੜਾ ਕਮਾ ਲਵੇ ਮਨੁੱਖ, ਉਹ ਦੋ ਲੋਕਾਂ ਦਾ ਸੋ ਚਾਨਣ ਧਰਮ ਦੇ ਦਿੰਦਾ ਹੈ। ਇੱਥੇ ਵੀ ਸੁਚੇਤ ਰੱਖਦਾ, ਜਸ ਕਰਾਉਂਦਾ ਹੈ, ਧਰਮੀ ਬੰਦੇ ਦਾ ਦੁਨੀਆਂ 'ਚ ਜਸ ਹੁੰਦਾ ਹੈ, ਉਹਦੇ ਰਾਹ ਜਿਹੜੇ ਸਾਫ਼ ਹੁੰਦੇ ਨੇ, ਅਤੇ ਪਰਲੋਕ ਵਿੱਚ ਜਦੋਂ ਰੂਹ ਜਾਂਦੀ ਹੈ ਉੱਥੇ ਵੀ ਪ੍ਰਕਾਸ਼ ਹੁੰਦਾ ਹੈ, ਉਹਦੀ ਕਲਿਆਣ ਹੁੰਦੀ। ਧਰਮ ਜਿਹੜਾ ਕਮਾ ਲੈਂਦਾ ਦੋ ਲੋਕਾਂ ਦਾ ਦੀਵਾ ਹੈ। ਅਤੇ ਪੁੱਤਰ ਜਿਹੜਾ ਹੁੰਦਾ ਨਾ, ਪੁੱਤਰ ਪੋਤਰਾ, ਇਹ ਕੁੱਲ ਦਾ ਦੀਪਕ ਹੁੰਦਾ, ਕੁੱਲ ਅੱਗੇ ਪ੍ਰਗਾਸ਼ ਦੀ ਹੈ। ਕੌਣ ਆ? ਕਹਿੰਦੇ ਫਲਾਨਿਆਂ ਦਾ ਪੁੱਤਰ, ਇਹ ਫਲਾਨਿਆਂ ਦਾ, ਕੁੱਲ ਦਾ ਦੀਵਾ ਮੰਨਿਆ ਹੈ। ਸਿਆਣੇ ਕਹਿੰਦੇ ਨੇ ਦਿਨ ਕਾ ਦੀਪਕ ਸੂਰ ਹੈ, ਨਿਸਕਾ ਦੀਪਕ ਚੰਦ, ਧਰਮ ਦੀਪ ਦੁਆ ਲੋਕ ਮੈਂ, ਕੁੱਲ ਕਾ ਦੀਪ ਸੋ ਨੰਦ। ਨੰਦ ਕਹਿੰਦੇ ਪੁੱਤਰ ਨੂੰ। ਇਸ ਵਾਸਤੇ ਇਹ
ਦੀਵਾ ਹੁੰਦਾ, ਕੁੱਲ ਚੱਲਦੀ ਰਹਿੰਦੀ ਹੈ, ਨਾਮ ਬਣਿਆ ਰਹਿੰਦਾ, ਇਹਦੀ ਭੁੱਖ ਹੁੰਦੀ ਹਰ ਇੱਕ। ਸਿਆਣੇ ਆਉਂਦੇ ਆ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਪਹਿਲਾਂ ਇਹ ਹੁੰਦੀ ਗ੍ਰਹਿਸਥੀ ਦੇ ਹਰ ਇੱਕ ਦੇ, ਮਹਾਰਾਜ ਪੁੱਤਰ ਦੀ ਦਾਤ ਦਿਓ, ਫਿਰ ਪੋਤਰੇ ਦਾ ਮੂੰਹ ਵਿਖਾ ਦਿਓ, ਉਹਨੂੰ ਖੜਾਈਏ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਸਿਆਣਿਆਂ ਤਾਈਂ। ਇਹ ਸੱਚੇ ਪਾਤਸ਼ਾਹ ਜੀ ਦੀਆਂ ਦਾਤਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਤ ਦਿੱਤੀ ਅਤੇ ਨਾਮ ਹੀ ਜ਼ੋਰਾਵਰ ਸਿੰਘ ਰੱਖਿਆ। ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ। ਚਾਰ ਨਾਂ ਚਾਰ ਸਾਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਨੇ ਰੱਖੇ ਸੀ, ਮਰਦ ਅਗੰਬੜੇ ਨੇ। ਜ਼ੁਲਮ ਰਾਜ ਦੀ ਨੀਂ, ਜਿਹੜਾ ਸੌ ਤਖ਼ਤ ਸੀ ਉਹਨੂੰ ਪੱਟ ਕੇ ਸੁੱਟਣਾ ਸੀ। ਜਿਹੜਾ ਭਾਰਤ ਵਰਸ਼ 8 ਸਦੀਆਂ ਤੋਂ ਗੁਲਾਮ ਸੀ ਉਹ ਗੁਲਾਮੀ ਤੋੜਨੀ ਸੀ। ਆਪ ਜੀ ਨੇ ਆਪਣੇ ਬੱਚਿਆਂ ਦੇ ਨਾਂ ਵੀ ਐਡੀ ਚੜ੍ਹਦੀ ਕਲਾ ਵਾਲੇ ਰੱਖੇ ਅਤੇ ਉਹਨਾਂ ਕਾਰਨਾਮੇ ਉਹ ਹੀ ਕਰਕੇ ਵਿਖਾਏ। ਅਜੀਤ ਜੁਝਾਰ ਜੂਝਦਾ ਜਿਹੜਾ, ਉਹ ਜੁਝਾਰ ਹੈ ਜੀਤ ਜਿਹੜਾ ਜਿੱਤਿਆ ਨਾ ਜਾਵੇ। ਜ਼ੋਰਾਵਰ ਬਲ ਵਾਲਾ ਫਤਿਹ, ਜਿਹੜਾ ਫਤਿਹ ਹੀ ਹੋਵੇ ਜਿੱਤਿਆ ਨਾ ਜਾਵੇ। ਕੁਰਬਾਨੀ ਦੀ ਫਤਿਹ ਕਰ ਦਿੱਤੀ ਜੀ ਨੇ, ਦੁਨੀਆਂ ਵਿੱਚ ਕਿਤੇ ਮਿਸਾਲ ਹੀ ਨਹੀਂ ਮਿਲੇਗੀ ਐਡੀ ਛੋਟੀ ਉਮਰ ਵਿੱਚ। ਵਾਹਿਗੁਰੂ ਦੀ ਗੱਜ ਕੇ ਫਤਿਹ ਬੁਲਾਈ ਹੋਵੇ ਦੁਸ਼ਮਣ ਦੇ ਸਾਹਮਣੇ ਜਿੱਥੇ ਸਾਰੇ ਦੁਸ਼ਮਣ ਸੀ। ਇਹ ਤਾਂ ਹੀ ਨਾਂ ਰੱਖੇ ਸੀ, ਜਿਹੋ ਜਿਹੇ ਮਰਦ ਅਗੰਬੜੇ ਨੇ ਨਾਂ ਰੱਖੇ ਸੀ ਉਹਨਾਂ ਉਹੀ ਕਰਕੇ ਵਿਖਾ ਦਿੱਤਾ। ਸਦਕੇ ਜਾਈਏ, ਕਿਹੜੀਆਂ ਰੂਹਾਂ ਸੱਦੀਆਂ ਸੀ ਉਹਨਾਂ ਨੇ ਧਰਮ ਤੋਂ ਨਿਸ਼ਾਵਰ ਹੋਣ ਵਾਸਤੇ। ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਜਾਣ, ਤਪੱਸਿਆ ਖਤਮ ਹੋ ਜੇ। ਇਹ ਨਾਂ ਤਾਂ ਹੀ ਰੱਖੇ ਸੀ, ਨਾਵਾਂ ਵਿੱਚੋਂ ਵੀ ਬਲ ਮਿਲਿਆ ਕੌਮ ਨੂੰ। ਜੇ ਨਾਂ ਆਇਆ ਜ਼ੋਰਾਵਰ ਸਿੰਘ, ਹੁਣ ਕੈਂਚੀ ਨਹੀਂ ਲੱਗਣੀ ਚਾਹੀਦੀ ਹੈ ਬੱਚੇ ਦੇ ਕੇਸਾਂ ਨੂੰ। ਇਹ ਮੇਰੀ ਬੇਨਤੀ ਹੈ। ਸਾਹਿਬਜ਼ਾਦਿਆਂ ਦੇ ਨਾਂ ਤੋਂ ਨਾਂ ਅਸੀਂ ਰੱਖੋ, ਪਰ ਸਿੱਖ ਵੀ ਹੋਣੇ ਚਾਹੀਦੇ ਆ, ਤਾਂ ਕਿ ਫਕਰ ਹੋਵੇ ਅਤੇ ਉਹਨਾਂ ਬਾਬਿਆਂ ਦੀ ਵੀ ਕਿਰਪਾ ਹੋਵੇ। ਫਿਰ ਸ਼ਹੀਦ ਕਿਤੇ ਦੂਰ ਨਹੀਂ ਹੁੰਦੇ, ਨਾਲ ਹੀ ਵਰਤਦੇ ਆ। ਇਸ ਕਰਕੇ ਨਾਂ ਰੱਖੋ, ਪਰ ਕੇਸ ਕੈਂਚੀ ਨਹੀਂ ਲੱਗਣੀ ਚਾਹੀਦੀ। ਫਿਰ ਬੱਚਿਆਂ ਦੇ ਕੇਸ ਸਾਬਤ ਸੂਰਤ ਹੋਣ, ਫਿਰ ਗੁਰਮੁਖ ਬਣਾਓ, ਬਾਣੀ ਨਾਲ ਜੋੜੋ, ਤਾਂ ਕਿ ਰਹਿਮਤ ਹੋਵੇ। ਸੋ ਅਸੀਂ ਨਾਂ ਰੱਖ ਲੈਂਦੇ ਬਿਲਡਿੰਗਾਂ ਦੇ ਵੀ, ਗੁਰੂ ਨਾਨਕ ਦੇਵ ਜੀ ਦੇ ਨਾਲ ਸਟੋਰਾਂ ਦੇ ਵੀ। ਜੇ ਹੁਣ ਗੁਰੂ ਨਾਨਕ ਦਾ ਨਾਂ ਰੱਖ ਲਿਆ ਤਾਂ ਉੱਥੇ ਅਸੀਂ ਆਪਣੀ ਮਾਇਆ ਦੀ ਖਾਤਰ ਦੁੱਗਣਾ ਚੌਗਣਾ ਲਾਈ ਜਾਂਦੇ ਹਾਂ, ਲੋਕਾਂ ਨੂੰ ਲੁੱਟੀ ਜਾਂਦੇ, ਫਿਰ ਗੁਰੂ ਨਾਨਕ ਦੀ ਖੁਸ਼ੀ ਕਿਵੇਂ ਹੋਵੇਗੀ? ਨਹੀਂ ਹੋਵੇਗੀ। ਫਿਰ ਦਸਾਨਵਾਂ ਦੀ ਕਿਰਤ ਕਰਨੀ ਚਾਹੀਦੀ ਹੈ ਜੇ ਨਾਮ ਮਹਾਰਾਜ ਦਾ ਵਰਤਣਾ ਵਾ। ਇਹ ਸਾਨੂੰ ਭੈ ਚਾਹੀਦਾ, ਸਤਿਗੁਰੂ ਕਿਰਪਾ ਕਰਨ। ਇਹ ਭੁਚੰਗੀ ਕਾਕਾ ਜ਼ੋਰਾਵਰ ਸਿੰਘ ਲੰਮੀ ਆਜੋ, ਮਾਤਾ ਪਿਤਾ ਦਾ ਆਗਿਆਕਾਰ, ਤੰਦਰੁਸਤੀਆਂ ਦੀਆਂ ਦਾਤਾਂ, ਚਾਹਲ ਪਰਿਵਾਰ ਨੂੰ ਇਹ ਬੱਚੇ ਦੇ ਆਉਣ ਦੀ ਬਹੁਤ ਬਹੁਤ ਇਹਦੇ ਜਨਮ ਦੀ ਵਧਾਈ ਦਿੰਦੇ ਹਾਂ ਅਸੀਂ, ਜਿਹਨਾਂ ਗੁਰੂ ਘਰ ਵਿੱਚ ਪਾਵਨ ਬਾਣੀ ਦਾ ਉਟ ਆਸਰਾ ਲਿਆ, ਸਤਿਗੁਰੂ ਚੜ੍ਹਦੀਆਂ ਕਲਾ ਕਰਨ, ਕੀਤੀਆਂ ਸੇਵਾਵਾਂ ਪ੍ਰਵਾਨ ਕਰਨ। ਸੋ ਹੁਣ ਆਪ ਜੀ ਨੂੰ ਇੱਕ ਸ਼ਬਦ ਅਤੇ ਆਨੰਦ ਸਾਹਿਬ ਦਾ ਪਾਠ, ਭਾਈ ਦਵਿੰਦਰ ਸਿੰਘ ਜੀ ਇੱਕ ਸ਼ਬਦ ਦਾ ਕੀਰਤਨ ਅਤੇ ਆਨੰਦ ਸਾਹਿਬ ਦਾ ਪਾਠ, ਫਿਰ ਆਪਾਂ ਅਰਦਾਸ ਕਰਾਂਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਵੱਲੋਂ ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼ਣੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਯੋਗ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਸਤਿਗੁਰਾਂ ਨੇ ਮਹਾਨ ਬਖਸ਼ਿਸ਼, ਕਿਰਪਾ, ਰਹਿਮਤ, ਮਿਹਰ ਕੀਤੀ ਹੈ, ਸਰਦਾਰ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਚਾਹਲ ਸਾਹਿਬ, ਜਿਨ੍ਹਾਂ ਨੂੰ ਕਿ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਕਾਕਾ ਜੋਰਾਵਰ ਸਿੰਘ ਦੇ ਜਨਮ ਦੀ ਖੁਸ਼ੀ ਅੰਦਰ ਪਰਿਵਾਰ ਨੇ ਸਤਿਗੁਰ ਦਾ ਸ਼ੁਕਰਾਨਾ ਕੀਤਾ, ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿੰਦ ਪੂਰੀ ਕਰ ਰਾਖੀ, ਜੀ ਜਨ ਸਾਹਿਬ ਭਏ ਪਵਿੱਤਰ ਸਤਿਗੁਰ ਕੀ ਸਤਿ ਸਾਖੀ। ਸਤਿਗੁਰ ਦੀ ਮਹਿਮਾ ਕੀਤੀ ਹੈ, ਸਤਿਗੁਰ ਦੀ ਵਡਿਆਈ ਕੀਤੀ ਹੈ। ਸੋ ਆਓ, ਇੱਕ ਸ਼ਬਦ ਦਾ ਹੁਕਮ ਹੈ ਸਰਦਾਰ ਮਨਜੀਤ ਸਿੰਘ ਜੀ ਵੱਲੋਂ, ਜੋ ਕਿ ਸਾਡੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ ਨੇ, ਪੰਜਾਬੀ ਲਿਖਾਰੀ ਸਭਾ, ਹੋਰ ਵੀ ਮੈਂਬਰ ਸਾਹਿਬਾਨ ਬਹੁਤ ਪਹੁੰਚੇ ਨੇ। ਸੋ ਆਓ ਜੀ, ਬਹੁਤ ਅਕਸ਼ ਨਾ ਕਹਿੰਦੇ ਹੋਏ ਇੱਕ ਸ਼ਬਦ ਬੱਚੇ ਦੇ ਜਨਮ ਦੀ ਖੁਸ਼ੀ ਅੰਦਰ, ਖੁਸ਼ੀਆਂ ਦੇ ਅੰਦਰ ਸਤਿਗੁਰ ਦੇ ਸ਼ੁਕਰਾਨਾ ਕਰਦੇ ਹੋਏ ਕਹਿ ਰਹੇ ਹਾਂ। ਪਿਆਰ ਸਾਹਿਤ ਸਰਵਣ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਸੰਗ ਜੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋਈ ਝੂਰੀ ਹੈ। ਸਤਿਗੁਰ ਜੀ ਦਿਆਲਤਾ ਕਰ ਦੇਣ ਅਤੇ ਸਤਿਗੁਰ ਦਾ ਹੁਕਮ ਹੈ ਗੁਰਬਾਣੀ ਵਿੱਚ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮਾ ਪਾਰਾ, ਜੋ ਮੰਗੀਏ ਇੱਥੋਂ ਮਿਲ ਜਾਂਦਾ ਹੈ, ਪਰ ਜੇ ਮੰਗਣ ਦਾ ਚੱਜ ਹੋਵੇ ਪਹਿਲਾਂ ਦਿਲ ਦੀ ਰਸਨਾ ਠੀਕ ਕਰੋ, ਨਾ ਕੱਲ੍ਹ ਹੋਵੇ ਨਾ ਅੱਜ ਹੋਵੇ। ਜੋ ਮੰਗ ਹੈ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ 'ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਹ ਘਰ ਦੇ ਵਿੱਚੋਂ ਜੋ ਵੀ ਕੋਈ ਮੰਗਦਾ ਹੈ ਨਿਮਾਣਾ ਹੋ ਕੇ ਮੰਗਿਆ ਜਾਵੇ ਅਤੇ ਗੁਰੂ ਕੇ ਪਿਆਰੇ ਇਸ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਇਸ ਘਰ ਵਿੱਚੋਂ ਦਾਤਾਂ ਹੀ ਦਾਤਾਂ ਨੇ, ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਸਰਦਾਰ ਸਾਹਿਬ ਸਰਦਾਰ ਰਣਜੀਤ ਸਿੰਘ ਚਾਹਲ ਸਾਹਿਬ ਨੂੰ ਜੋ ਕਿ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਸ ਖੁਸ਼ੀ ਅੰਦਰ ਸਤਿਗੁਰ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ। ਕਈ ਵਾਰੀ ਅਸੀਂ ਇਹ ਹੁੰਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਹੋ ਜਾਂਦਾ, ਦਾਤਾਂ ਲੈ ਲੈਂਦੇ ਹਾਂ ਅਤੇ ਦਾਤੇ ਨੂੰ ਵਿਸਾਰ ਦਿੰਦੇ ਹਾਂ, ਪਰ ਪਰਿਵਾਰ ਨੇ ਦਾਤ ਵੀ ਲਈ ਅਤੇ ਦਾਤੇ ਨੂੰ ਵੀ ਚੇਤੇ ਕੀਤਾ, ਸਤਿਗੁਰ ਦਾ ਸ਼ੁਕਰਾਨਾ ਵੀ ਕੀਤਾ, ਸਤਿਗੁਰ ਦੀ ਵਡਿਆਈ ਕੀਤੀ ਹੈ, ਮਹਿਮਾ ਕੀਤੀ ਹੈ। ਸੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਇਸ ਪਰਿਵਾਰ ਨੂੰ ਅੱਗੇ ਵਾਸਤੇ ਹੋਰ ਵੀ ਇਹਨਾਂ ਨੂੰ ਦਾਤਾਂ ਦੇਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾਂ ਵਿੱਚ ਰੱਖਣ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸੋ ਅਖੀਰ ਵਿੱਚ ਭਾਗਾਂ ਵਾਲਿਆ ਖੁਸ਼ੀ ਦੇ ਅਸੁਰ ਜਾਵੇ, ਤੇਰੀ ਜੱਗ ਦੇ ਵਿੱਚ ਛਾਈ ਹੋਏ, ਕਾਕਾ ਜੋਰਾ ਵਾਰਸਿੰਘ ਦੇ ਜਨਮ ਦੀ ਖੁਸ਼ੀ ਅੰਦਰ ਦਾਸ ਵੱਲੋਂ ਪਰਿਵਾਰ ਨੂੰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ, ਲੱਖ ਲੱਖ ਵਧਾਈ ਹੋਵੇ। ਸੋ ਆਓ ਹੁਣ ਸਤਿਗੁਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਨੰਦ ਸਾਹਿਬ ਦਾ ਪਾਠ ਸਰਵਣ ਕਰਦੇ ਹਾਂ, ਸਾਰੀਆਂ ਸੰਗਤਾਂ ਰਲ ਮਿਲ ਕੇ ਪੜ੍ਹਦੇ ਹਾਂ। ਇੱਕ ਬੇਨਤੀ ਦਾਸ ਦੀ ਜ਼ਰੂਰ ਪ੍ਰਵਾਨ ਕਰ ਲੈਣੀ, ਹਰ ਵਾਰੀ ਕੋਸ਼ਿਸ਼ ਕਰਦਾ ਕਿ ਭੁੱਲ ਨਾ ਜਾਵਾਂ। ਬੇਨਤੀ ਹੈ ਕਿ ਬਾਣੀ ਪੜ੍ਹਦਿਆਂ ਗੁਰੂ ਕੇ ਪਿਆਰਿਓ ਬਹੁਤ ਸਾਰੀਆਂ ਭੁੱਲਾਂ ਜ਼ਰੂਰ ਹੁੰਦੀਆਂ ਨੇ, ਗੁਰਬਾਣੀ ਸਮੁੰਦਰ ਥਾ ਹੈ, ਕੋਈ ਭੁੱਲ ਹੋ ਗਈ ਹੋਵੇ ਤਾਂ ਖਿਮਾ ਕਰਨਾ, ਅੱਗੇ ਵਾਸਤੇ ਆਸ਼ੀਰਵਾਦ ਦੇਣਾ ਕਿ ਫਿਰ ਕਦੀ ਸਮਾਂ ਮਿਲਿਆ ਅਤੇ ਗੁਰਬਾਣੀ ਨੂੰ ਸ਼ੁੱਧ ਕਰਕੇ ਪੜ੍ਹ ਸਕਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਪੜ੍ਹੀ ਆਨੰਦ ਸਾਹਿਬ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਖਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ

ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀ ਦਾਰਜੀ ਕਾ ਧਿਆਨ ਧਰ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਜੇ ਤਾਮਨ ਕਾ ਸਦਕਾ ਸਰਦ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਹੈ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਦ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਨਜੀਤ ਸਿੰਘ ਚਾਹਲ, ਸਰਦਾਰਨੀ ਸਤਵੰਤ ਕੌਰ ਜੀ ਚਾਹਲ ਵੱਲੋਂ ਆਪਣੇ ਪੋਤਰੇ ਅਤੇ ਭਾਈ ਦਮਨ ਸਿੰਘ ਚਾਹਲ, ਬੀਬੀ ਤਰਨਜੀਤ ਕੌਰ ਚਾਹਲ ਵੱਲੋਂ ਬੇਟੇ ਕਾਕਾ ਜੋਰਾਵਰ ਸਿੰਘ ਦੇ ਜਨਮ ਦੀ ਖੁਸ਼ੀ 'ਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਉਪਰੰਤ ਧਾਰਮਿਕ ਦੀਵਾਨ ਸਜੇ ਨੇ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ, ਕਥਾ ਵਿਚਾਰਾਂ ਹੋਈਆਂ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਕੇ ਹਜ਼ੂਰ ਸੱਜ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ, ਸੇਵਕਾਂ ਪਾਸੋਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਮਹਾਰਾਜ ਸੱਚੇ ਪਾਤਸ਼ਾਹ ਜੀਓ, ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਸੇਵਕ ਪਰਿਵਾਰ ਦੇ ਬੇਟੇ ਕਾਕਾ ਜੋਰਾਵਰ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਪੂਤਾ ਮਾਤਾ ਕੀ ਅਸੀਸ, ਨਿਮਖਨ ਬਿਸਰਹੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਲੰਮੀ ਦੀਰਗਾਜੂ ਬਖਸ਼ਣੀ, ਤੰਦਰੁਸਤੀਆਂ ਦੀਆਂ ਦਾਤਾਂ ਪ੍ਰਦਾਨ ਕਰਨੀਆਂ। ਸਤਿਗੁਰੂ ਮਹਾਰਾਜ ਜੀ ਉਸ ਮੂਲ ਚਾਹਲ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ, ਇੰਨੀਆਂ ਖੁਸ਼ੀਆਂ ਵਿੱਚ ਆਪ ਜੀ ਦੇ ਕੋਟਾਨ ਕੋਟ ਧੰਨਵਾਦ ਸ਼ੁਕਰਾਨੇ ਵਜੋਂ ਦਿੱਤੀ ਦਾਤ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਨੂੰ ਸੁੰਦਰ ਪੋਸ਼ਾਕ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਅਤੇ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ, ਆਪ ਜੀ ਨੇ ਕੀਤੀਆਂ ਸੇਵਾਵਾਂ ਸੇਵਕ ਪਰਿਵਾਰ ਦੀਆਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਨੇਕ ਕਮਾਈਆਂ ਵਿੱਚ ਵਾਧੇ ਪਾਉਣੇ। ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰ, ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ। ਗੁਰਮਤਿ ਸਮਾਗਮ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ ਕਰੀ, ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ।

कुता माता की आशीष निम खना बिसरा हो तुम का।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਮਨਜੀਤ ਸਿੰਘ ਜੀ ਚਾਹਲ, ਸਰਦਾਰਨੀ ਸਤਵੰਤ ਕੌਰ ਚਾਹਲ ਵੱਲੋਂ ਆਪਣੇ ਪੋਤਰੇ ਅਤੇ ਭਾਈ ਦਮਨ ਸਿੰਘ ਚਾਹਲ, ਬੀਬੀ ਤਰਨਜੀਤ ਕੌਰ ਚਾਹਲ ਵੱਲੋਂ ਆਪਣੇ ਬੇਟੇ ਕਾਕਾ ਜੋਰਾਵਰ ਸਿੰਘ ਦੀ ਦਾਤ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੇਵਕ ਪਰਿਵਾਰ ਨੂੰ, ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਗੁਰੂ ਕਾ ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ ਪਾਵਨ ਬਾਣੀ ਸੁਖਮਨੀ ਸਾਹਿਬ, ਕਥਾ ਕੀਰਤਨ ਸਮਾਗਮ ਕਰਵਾਏ ਗਏ ਹਨ। ਸੋ ਗੁਰਦੁਆਰਾ ਸਾਹਿਬ ਜੀ ਦੀ ਸਾਰੀ ਮੈਨੇਜਮੈਂਟ ਵੱਲੋਂ, ਪ੍ਰਬੰਧਕ ਜਨਾਂ ਵੱਲੋਂ ਚਾਹਲ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਗੁਰੂ ਘਰ ਵਿਖੇ ਗੁਰੂ ਕਾ ਸ਼ੁਕਰਾਨਾ ਕੀਤਾ, ਗੁਰਮਤਿ ਸਮਾਗਮ ਬਾਣੀ ਦਾ ਉਟਾਸਰਾ ਲਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਸੇਵਕ ਪਰਿਵਾਰ ਨੂੰ, ਆਪ ਸੰਗਤਾਂ, ਜਿੰਨੀਆਂ ਵੀ ਸੰਗਤਾਂ ਪ੍ਰੇਮ ਭਰੇ ਸੱਦੇ ਨੂੰ ਕਬੂਲਦੇ ਹੋਏ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ, ਸਾਰੀਆਂ ਸੰਗਤਾਂ ਦਾ ਵੀ ਸੇਵਕ ਪਰਿਵਾਰ ਵੱਲੋਂ ਜੀਓ ਆਇਆਂ ਵੈਲਕਮ ਕੀਤਾ ਜਾਂਦਾ ਹੈ। ਹੁਣ ਬੇਨਤੀ ਕਰਦੇ ਹਾਂ ਭਾਈ ਦਮਨ ਸਿੰਘ ਨੂੰ ਕਿ ਉਹ ਗੁਰੂ ਘਰ ਵੱਲੋਂ ਸਿਰਪਾਓ ਪ੍ਰਾਪਤ ਕਰਨ। ਭਾਈ ਦਮਨ ਸਿੰਘ ਜੀ ਕਾਕਾ ਜੋਰਾਵਰ ਸਿੰਘ ਦੇ ਪਿਤਾ ਜੀ ਉਹ ਸਟੇਜ 'ਤੇ ਆਉਣ, ਗੁਰੂ ਘਰ ਵੱਲੋਂ ਉਹਨਾਂ ਨੂੰ ਸਿਰਪਾਓ ਦਿੱਤਾ ਜਾਣਾ, ਜੇ ਬੱਚਾ ਨਾਲ ਹੈ ਭਚੰਗੀ ਉਹਨੂੰ ਨਾਲ ਲਿਆਉਣ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਫਤਿਹ।
1: ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਮੂਹ ਚਾਹਲ ਪਰਿਵਾਰ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ। ਸਭ ਨੇ ਹੁਣ ਲੰਗਰ ਹਾਲ ਵਿੱਚ ਪਹੁੰਚ ਕੇ ਲੰਗਰ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

0: Gitt en ladder, faktisk.
1: Da er det gitt.

jangan kami perhatikan, jangan lah.

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰੋ ਸਿਮਰੋ ਸੁਖ ਪਾਵੋ ਕਲ ਕਲੇਸ ਧਰਮਾਹੀ ਮਿਟਾਵੋ ਸਿਮਰੋ ਜਾਸ ਬਿਸਵੰਪਰ ਇਕੈ ਨਾਮ ਜਪਦ ਗ੍ਰੰਥ ਅਨੇਕੈ ਕਿਨੇ ਰਾਮ ਨਾਮ ਇੱਕ ਅਖਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨੇ ਆਗੈ ਆਵੈ ਕਾਂਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੋ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸਾਈ ਪ੍ਰਭ ਕੈ ਸਿਮਰਨ ਦੁਖ ਜਮ ਨਸਾਈ ਪ੍ਰਭ ਕੈ ਸਿਮਰਨ ਕਾਲ ਪਰ ਹਰਾਈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕੱਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕਾ ਸੰਗ ਸਰਵਣ ਦਹ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਵ ਨਿਧਉ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧਉ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁ ਭਲਾਉ ਪ੍ਰਭ ਕੈ ਸਿਮਰਨ ਸੁਫਲ ਫਲਾਉ ਸੇ ਸਿਮਰਹ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਈ ਪ੍ਰਭ ਕੈ ਸਿਮਰਨ ਸਭ ਕੁਛ ਸੁਝਾਏ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਬ੍ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾਉ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਸੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਭਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗਣ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਸਤ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਲੀਤਾ ਪ੍ਰਭ ਕੋ ਸਿਮਰਹਿ ਤਿਨੇ ਅੰਧ ਘਨੇਰੇ ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂੜੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਇਹ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਰ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤਰ ਪਾਰੂ ਸਿਮਰੈ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਾਤੀ ਦਾਤੇ ਹਰ ਸਿਮਰਨ ਨੀਚ ਹੁਕਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰ ਆਓ ਹਰ ਸਿਮਰਨ ਮਹਿ ਆਪ ਨਿਰੰਕਾਰ ਆਓ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜ ਨਾਉ ਘਟਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਾਹ ਮਹਾਂ ਭਯਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨਮਾਇ ਉਧਾਰੀ ਕਣਕ ਪੁਨਹ ਚਰਨ ਕਰਤ ਨਹੀਂ ਤਰਾਏ ਹਰ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹਸੂਕ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰਾਏ ਹਰ ਕਾ ਨਾਮ ਜਪਤ ਨਿਸਤਰਾਏ
ਅਣਖ ਮਾਇਆ ਰੰਗ ਦਿਖਣਾ ਬੁਝਾਵੈ, ਹਰ ਕਾ ਨਾਮ ਜਪ ਅਗਾਵੈ, ਜਿਹ ਮਾਰਗ ਇਹੋ ਜਾਤ ਅਕੇਲਾ ਹੁੰਦਾ ਹੈ, ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨੁਸ ਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਲ ਲਖ ਬਾਹੀ, ਨਾਮ ਜਪ ਤਹਿ ਪਾਰ ਪਰਾਹੀ, ਅਨਕ ਬੇਗਨ ਜਾਹਿਆ ਹੀ ਸਿੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਓ ਮਹਿਲਾ ਮਲਕ ਬਹੁਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪ ਹੁਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰ ਨਕੇ ਗਣ ਜਾਹੈ ਨਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜਾਹੈ ਪੈਂਡਾ ਮਾਹ ਆਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਸਮਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਾਹ ਭੈਣ ਤਪਤ ਬੋਕਾ ਮੋਹ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹ ਮਿਤਰਖਾ ਮਨ ਤੁਜ ਆਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਸੌਧ ਸਾਧ, ਹਰ ਹਰ ਔਕਤ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਨਾਮ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਥ ਬਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨਕਾ ਰੂਪ ਰੰਗ, ਹਰ ਨਾਮ ਜਪਤ ਕਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਚਨਾ ਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨਾ ਵਰਣ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਅਠ ਪੈਰ ਜਨ ਹਰ ਹਰ ਜਪਾਏ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੀ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਟ ਭਾਗੀ ਪਾਈਏ, ਸੰਤ ਸੇਵਾ ਨਾਮ ਧਿਆਈਏ, ਨਾਮ ਤੁਲ ਕੱਛ ਅਵਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੀ ਸਰਬ ਟੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਪਦੀ, ਜਾਪ ਤਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ, ਨਉ ਖੰਡ ਪ੍ਰਿਥਮੀ ਫਿਰਾਏ ਚਿਰ ਜੀਵੈ, ਮਾਹ ਉਦਾਸ ਪੀ ਸਰਥੀ ਵੈ, ਅਗਰਮਾਇ ਹੋ ਮਤ ਪ੍ਰਾਣ ਨੂੰ, ਕਨਕ ਅਸਵ ਹੈ ਭਰਪੂਨ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ, ਨਿਮਕ ਨਿਮ ਕਰ ਸਰੀਰ ਕਟਾਵੈ, ਤਉ ਪੀ ਹੋ ਮੈਂ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਠਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟਾਏ, ਗਰਭ ਗਮਾਨ ਨਾ ਮਨ ਤੇ ਹੁਟਾਏ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਮ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰਾਈ, ਮਨ ਤੇ ਕਭੂ ਨ ਵਿਖਿਆ ਟਰਾਈ, ਜਲ ਧੋਵੈ ਬਹੁ ਦੇਹ ਅਨੀਤ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਹ ਹੋਇ ਕਾਚੀ ਭੀਤ, ਮਨ ਹਰ ਕੀ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ, ਭੇਖ ਅਨੇਕ ਅਨਕ ਨਹੀਂ ਬੁਝੈ, ਕੋਟ ਪਾਪ ਦੁਰਗਹਿ ਨੀ ਸਜਾਇ, ਛੂਟਸ ਨਾਹੀ ਉਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵ ਕਰਤੂਤ ਸਗਲੀ ਜਬਡਾਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋ ਮੈਂ ਛੋਰੈ, ਜੇ ਕੋ ਜਨਮ ਮਰਨ ਤੇ ਡਰਾਏ, ਸਾਜਨਾ ਕੀ ਸਰਣੀ ਪਰਾਏ, ਜਿਸ ਜਨ ਕੋ ਪ੍ਰਭ ਦਸ ਪਿਆਸਾ, ਨਾਨਕ ਤਾ ਕੈ ਬਾਲ ਬਲ ਜਾਸਾ, ਸਗਲ ਪੁਰਖ ਮੈਂ ਹੈ ਪੁਰਖ ਪ੍ਰਧਾਨ, ਸਾਧ ਸੰਗ ਦਾ ਕੰਮ ਟੈ ਮਾਨ,
ਆਪਸ ਕੋ ਜੋ ਜਾਣਾ ਨੀਚਾ ਸੋ ਗਣੀਆਂ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤੈਨੂੰ ਘੱਟ ਘੱਟ ਚੀਨਾ ਮਾਰਾ ਆਪਣੇ ਤੇ ਬੁਰਾ ਮਟਾਨਾ ਪੇਖਾ ਸਗਲ ਸ੍ਰਿਸ਼ਟ ਸਾਧਨਾ ਸੁਖ ਦੁਖ ਜਨ ਸਾਮਨ ਦ੍ਰਿਸ਼ਟੇਤਾ ਨਾਨਕ ਪਾਪ ਨਹਿਲੇ ਪਾਓ ਨਿਰਧਨ ਕੋ ਧਨ ਤੇਰੋ ਨਾਵੋ ਨਿਥਾਵੇ ਕੋ ਨਾ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨੋ ਸਗਲ ਘਟਾ ਕੋ ਦੇਵੋ ਦਾਨ ਕਰਨ ਕਾਰਨ ਹਰ ਸਵਾਮੀ ਕਰਨ ਕਰਾਵਣ ਹਰ ਸਵਾਮੀ ਸਗਲ ਘਟਹਾ ਕੇ ਅੰਤਰ ਜਾਮੀ ਆਪਣੀ ਗਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਸੁਪ੍ਰਭ ਸਦਾ ਸਮਾਲੋ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੁਲ ਤੇ ਕਵ ਦ੍ਰਿਸ਼ਟਾਨੀ ਜਿਨ ਤੂੰ ਸਾਸ ਵਾਰਸੀ ਗਾਰਿਆ ਗਰਭ ਅਗਨ ਮੈਂ ਜਿਨ ਉਭਾਰਿਆ ਬਾਰ ਵਿਵਸਥਾ ਤੁਦ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲਿਓ ਤੋ ਨਾਨਕ ਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਮੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾਓ ਸੁਖਦਾਈ ਪਾਵਨ ਪਾਵਕ ਮੁਲਾਓ ਜੇ ਪ੍ਰਸਾਦ ਭੋਗੈ ਸਭ ਰਸਾਓ ਸਗਲ ਸਮੱਗਰੀ ਸੰਗ ਸਾਧ ਵਸਾਓ ਦੀਨੇ ਹਸਤ ਪਾਪ ਕਰਨ ਨੇਤਰ ਸਨਾਤ ਸਹਿ ਤਿਆਗ ਸੰਗ ਸਰਮ ਸਰਚਨਾ ਤੇ ਸਹਿ ਤਿਆਗ ਅਬਰ ਸੰਗ ਰਚਨਾ ਐਸੇ ਦੋਕ ਮੂੜ ਅੰਧ ਵਿਆਪੇ ਕਾੜ ਲੈ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਧ ਜੋ ਰੱਖਣ ਹਾਰੋ ਤਿਸੋਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਸੋ ਮੂੜਾ ਮਨ ਨਹਿਲਾਵੈ ਜੋ ਠਾਕੁਰ ਸਤਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦਰਗਹ ਮਾਨ ਤਸਭ ਸਾਰੇ ਮੁਗਧ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰੂ ਰਤਨ ਤਿਆ ਕੌਡੀ ਸੰਗ ਰਚਾਏ ਸਾਚ ਛੋੜ ਝੂਠ ਸੰਗ ਮਚਾਏ ਜੋ ਛੜਨਾ ਸੁਵਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਣਾ ਛੋੜ ਜਾਇ ਤਿਸ ਕਾ ਸ਼ਰਮ ਕਰਾਏ ਸੰਗ ਸਹਾਇ ਤਿਸ ਪਰ ਹਰਾਏ ਚੰਦਨ ਲੇਪ ਉਤਾਰੈ ਧੋਏ ਗਰਦਭ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਕ ਅੰਤਰ ਮਨ ਮਾਇਆ ਛਪਸ ਨਾਹੀਂ ਕਚ ਕਰਾ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆ ਪੈਲੋ ਸਵਾਨ ਅੰਤਰ ਅਗਨ ਬਾਰ ਤਨ ਸਵਾਹਾ ਗੜਪਾਤਰ ਕੈਸੀ ਤਰਾ ਥਾ ਹਉ ਗੜਪਾਤਰ ਕੈਸੀ ਤਰਾ ਥਾ ਹਉ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੇ ਜਨ ਸਹਿ ਸਮਾਧ ਸੁਣਾਂਦਾ ਕੈਸੀ ਮਾਰਗ ਪਾਵੈ ਕਰ ਗੈ ਲਿਹੋ ਊੜ ਨਿਭਾਵੈ ਕਾਹਾਂ ਬੁਝਾਰਤ ਬੂਝਾ ਡੋਰਾ ਨਿਸਕਹੀਆ ਤੋ ਸਮਝਾ ਭੋਰਾ ਕਾਹਾਂ ਬੇਸਨ ਪਦ ਗਾਵੈ ਗੁੰਗ ਯਤਨ ਕਰਾ ਤੋ ਭੀ ਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਾਹੀ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਭਾਵੈ ਨੋ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨ ਮਨਹ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਾਹ ਲੋਤ ਰਹੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿਸੂ ਕੰਧੇਰੇ ਕੋਇਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਗਏ ਲਾਗ ਹੈ ਅਨਸਵਾਏ ਨਾਨਕ ਹੁਣ ਅਸੀਂ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਇੱਕ ਵਸਤ ਕਾਰਨ ਖੋਟ ਗਵਾਵੈ ਏਕ ਭੀ ਨਾ ਦੇ ਦਸ ਭੀਰ ਲੈ ਤਾ ਮੁੜਾ ਕਾਹੋ ਕਾਹ ਕਰੇ ਜਿਸ ਟਾਕਰ ਸਿਓ ਨਾਹੀ ਚਾਰਾ ਤਾ ਕੋ ਕੀ ਜੈ ਸਦਨ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ
ਜਿਸ ਜਣੇ ਆਪਣਾ ਹੁਕਮ ਮਨਾਇਆ ਸਰਬਤ ਹੁਕ ਨਾਨਕ ਤਿਨ ਪਾਇਆ ਗੰਧ ਸਾਹਿਬ ਆਪਣੀ ਦੇ ਰਾਸ ਖਾਤ ਪੀਤ ਵਰਤਾ ਉਲਾਸ ਆਪਣੀ ਅਮਾਨ ਕਛ ਬਾਹਰ ਸਾਹ ਲੈ ਅਗਿਆ ਨੀ ਮਨ ਰੋਸ ਕਰੇ ਆਪਣੀ ਪ੍ਰਤੀ ਤੇ ਆਪ ਹੀ ਖੋਵੈ ਬਾਹਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਸੇ ਆਗੈ ਰਾਖੈ ਪ੍ਰਭ ਕੀ ਆਗੈ ਮਾਨੈ ਮਾਤੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰ ਹੋਤਾ ਹੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੂ ਹਾਥ ਨੇ ਆਵਤ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਪਿਲੈ ਲਾਈ ਮਿਥੇ ਅੰਗ ਤਨ ਧਨ ਕੁਟੰਬ ਸਬਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜੋ ਬਨ ਧਨਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪ੍ਰਕਰਤ ਗੁਮਾਨ ਅਸਰ ਭਗਤ ਸਾਧਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਮਣ ਪਰਣ ਦਸਨ ਹੈ ਮਿਥਿਆ ਹਸਤ ਪਰ ਦਰਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰਤਰੈ ਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰਪਕਾਰ ਕੋ ਧਾਵੈ ਮਿਥਿਆ ਬਸਪਨ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਪਰਉਪਕਾਰਾ ਮਿਥਿਆ ਬਾਸਲੇਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਈ ਬਿਰਤੀ ਸਾਖ ਕੀ ਅਰਜਾ ਸਾਚ ਬਿਨਾ ਕਹਿ ਹੋਵਤ ਸੁੱਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਡੈਣ ਬਿਰਥਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਈ ਗੋਬਿਦ ਭਜਨ ਬਿਨ ਬਿਰਤੀ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾ ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਵੋ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕੁਮਾਵਤ ਮਨ ਪ੍ਰੀਤ ਮੁਖ ਗੁਣ ਲਾਵਤ ਜਾਣਨ ਹਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਆਵਰ ਉਪਦੇਸੈ ਆਪ ਨ ਕਰਾਏ ਆਵਰ ਜਾਪ ਜਨ ਮੈਮਰੈ ਜਿਸਕੇ ਅੰਤਰ ਵਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਤਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇ ਆਪੈ ਮਾਨੈ ਆਪੈ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਬਤ ਕਿਸੈ ਬੁਝਾਵਤ ਨੇਵਾ ਨੇਰਾ ਉਪਾਪ ਸਿਆਣ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਣ ਤਨੰਤਰ ਹਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਖ ਹੰਦਨ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਧਿਆਏ ਸਦਾ ਮਨੰਦਰ ਗ੍ਰਹਿ ਪ੍ਰਸਾਦ ਜੇ ਪ੍ਰਸਾਦ ਗ੍ਰਹਿ ਸੰਗ ਸੁਭ ਬਸਨਾਉ ਆਠ ਪੈਰ ਸਿਮਰੋ ਤ੍ਰਿ ਸੁਸਨਾਉ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਥ ਅਵਲ ਬਹਾਵੈ ਜੇ ਪ੍ਰਸਾਦ ਸੁਖ ਸਹਿ ਸੁਬੀਜੈ ਮਨ ਆਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸ ਮਕਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨਸ ਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਾਤ ਸੇਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨਸ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਾਰ

ਜੇ ਪ੍ਰਸਾਦ ਕਰਹਿ ਪੁੰਨ ਬਹੁਤ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਹੁਆ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਪਾਓ ਸੋ ਪ੍ਰਭ ਸਿਮਰੋ ਸਦਾ ਨੂਪਕ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹ ਕਰੁਨਾਥ ਜੇ ਪ੍ਰਸਾਦ ਭੀਖਾ ਬਿਸਮਾਦ ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਾਹਿਬ ਜੀ ਬਸਨਾਉ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਰਹਿ ਜੇ ਪ੍ਰਸਾਦ ਪਰਮਗਤ ਪਾਵੈ ਹੈ ਜੇ ਪ੍ਰਸਾਦ ਸੁਖ ਸਾਹਿਬ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਹੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨ ਹੰਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਜੇ ਮਨ ਮੂਲ ਤੂਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸੁ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੁ ਨਾਵੋ ਆਪ ਗਵਾਏ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸੁ ਪ੍ਰਭ ਦਇਆ ਤੇ ਕਮਲ ਵਿਗਾਸੁ ਪ੍ਰਭ ਸੁਬਰਸਨ ਪਸੈ ਮਨ ਸੋਏ ਪ੍ਰਭ ਸੁਬਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਧਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਭ ਹੋ ਤਿਤ ਲੱਗੈ ਹਰਨਾਥ ਨਾਨਕ ਇਨ ਕੈ ਕਛੁ ਨ ਹਾਥ ਸਲੋਕ ਅਗਮ ਅਗਾਧ ਪਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਣਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੈ ਅਮਾਨੂ ਸਾਧਕ ਸੰਗ ਪ੍ਰਗਟੈ ਸੁਗਿਆਨੂ ਸਾਧਕ ਸੰਗ ਬੁਝੈ ਪ੍ਰਭ ਨੇਰਾਵ ਸਾਧ ਸੰਗ ਸਭ ਹੋਤ ਨਵੇਰਾਵ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨਾ ਕੌਣ ਪ੍ਰਾਣੀ ਨਾਨਕ ਸਾਧਕੀ ਸੁਭਾ ਪ੍ਰਭ ਮਾਹਿ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੈ ਬਸ ਪੰਚਾਵ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨੋ ਸਾਧਕ ਸੰਗ ਮਨੋਹਰ ਬੈਨੋ ਸਾਧਕ ਸੰਗ ਨ ਕਥੁ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨੋ ਸਾਧ ਸੰਗ ਨਾਨਕ ਪ੍ਰਭ ਸੁਪ੍ਰਸਾਨੋ ਸਾਧ ਸੰਗ ਦੁਸ਼ਮਣ ਸਮੀਤੋ ਸਾਧੂ ਕਾ ਸੰਗ ਮਹਾਪਨੀਤੋ ਸਾਧ ਸੰਗ ਕਿਸੇ ਨੂੰ ਬੈਰੋ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜਾ ਸਭ ਆਪ ਆਪੇ ਜਾਨੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨ ਕਬ ਹੁਣ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸਾਏ ਥਾਨ ਉਚਾਏ ਸਾਧੂ ਕਾ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨੂ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਧਨ ਤੇ ਸਭ ਕੁਬਰ ਸਾਵੈ ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧਕ ਸੰਗ ਸੋਭਾ ਸੁਖਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧਕ ਸੰਗ ਅੰਮ੍ਰਿਤ ਗੁਣ ਗਾਇਨੋ ਸਾਧਕ ਸੰਗ ਸਰਬ ਥਾਨ ਗਾਮੋ ਨਾਨਕ ਸਾਧਕ ਸੰਗ ਸਭ ਜਨਾਮੋ ਸਾਧਕ ਸੰਗ ਨਹੀਂ ਕੱਚ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂ ਕਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਮਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸਾਈ ਨਾਨਕ ਉਦਰੈ ਸਾਧ ਸੁਣ ਰਸਾਈ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਰੈ ਸਾਧਕ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕਾ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਪਹੀ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਭੇਦ ਨ ਜਾਣਹਿ ਜੀਤਾ ਸੁਣਹਿ ਤੀਤਾ ਬਖਿਆਨਹਿ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਹੈ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੋਚ ਤੇ ਮੋਚੀ

ਸਾਧ ਪ੍ਰਭੇਦ ਭਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਪੇਖਾ ਕਿਸਮਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪੋ ਜੈਸੇ ਜਲ ਮਹਿ ਕਮਲ ਅਲੇਪੋ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਿਆ ਦ੍ਰਿਸ਼ਟ ਸੰਭਾਲੋ ਜੈਸੇ ਰਾਜ ਰੰਗ ਕਹੋ ਲਾਗੈ ਤੁਲ ਪਵਾਨੋ ਬ੍ਰਹਮ ਗਿਆਨੀ ਕਿਆ ਧੀਰਜ ਕੋ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪੋ ਬ੍ਰਹਮ ਗਿਆਨੀ ਕਾ ਇਹ ਗਨਾਓ ਨਾਨਕ ਜੋ ਪ੍ਰਭ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਇ ਪ੍ਰਗਾਸ ਜੈਸੇ ਧਰੂ ਪਰਿ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾਓ ਬ੍ਰਹਮ ਗਿਆਨੀ ਸੋ ਫੁੱਲ ਫਲਾਓ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪ੍ਰਭਾਲ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੀਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰਾਏ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਆਏ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਉਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥੇ ਅਨਜਾਇ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਉਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵਨ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਸਰਬ ਗੁਰੂ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਰੋਕ ਪੁਰਧਾਰੈ ਜਵੰਤਰ ਨਾਮ ਸਰਮੈ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪੁਰਤਰੈ ਰੂਪ ਨ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਸੁਨ ਕਾਹੂ ਕੀ ਨਿੰਦਾ ਆਪਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਸ ਨ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਪਰਸ
ਵੈਸਨੋ ਸੋ ਜਿਸ ਉਪਰ ਸੁਪ੍ਰਸੰਨੋ ਵਿਸ਼ਨ ਕੀ ਮਾਇਆ ਹੋਏ ਤੇ ਭਿੰਨੋ ਕਰਮ ਕਰਤ ਹੋਵੈ ਨਿਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫੜ ਕੀ ਇੱਛਾ ਨਹੀਂ ਬਾਛਾਏ ਕੇਵਲ ਭਗਤ ਕੀਰਤਨ ਸੰਗ ਰਾਚਾਈ ਮਨ ਤਨੰਤਰ ਸਿਮਰਨ ਗੋਪਾਲੂ ਸਭ ਉਪਰ ਹੋਵਤ ਕਿਰਪਾਲੂ ਆਪ ਦ੍ਰਿੜ ਹੈ ਆਪਣਾ ਨਾਮ ਜਪਾਵੈ ਨਾਨਕੋ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਰ ਰੰਗ ਸਗਲ ਤੇ ਆਗਿਆ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਰੁਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਆਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣਾ ਅਸੂਲ ਚਾਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਦਸਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਾਸ ਪ੍ਰੇਦ ਮੁਗਧ ਪਾਥਰ ਕਉ ਤਾਰੈ ਸਰਬ ਰੋਕਾ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸਿੱਧ ਸੰਤਰ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਦਰ ਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਏ ਦਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰ ਤੈਸਾ ਉਸ ਰੋਗ ਸਦਾਨੰਦ ਤਹ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਨ ਤੈਸੀ ਵਿਖਾਟੀ ਤੈਸਾ ਮਨ ਤੈਸਾ ਮਮਾ ਤੈਸਾ ਰੰਗ ਤੈਸਾ ਰਾਜਾ ਨੂੰ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਹੀ ਆ ਜੀਵਨ ਮੁਕਤ

ਕਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋ ਗਉ ਕਿਨ ਮਹਿ ਥਾਪ ਥਾਪ ਨੁਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਤਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਕ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾ ਪਾਥਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰਾਖੈ ਪ੍ਰਭਾਵੈ ਤਾ ਹਰ ਗੁਣ ਭਾਖੈ ਪ੍ਰਭਾਵੈ ਤਾ ਪਤ ਤੂ ਧਾਰੈ ਆਪ ਕਰੈ ਆਪਣ ਵਿਚਾਰੈ ਦੋਹਾ ਸਰਿਆ ਕਾ ਆਪ ਸਵਾਮੀ ਕੇਲਾ ਬਿਕਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਨਿਆਵੈ ਕਹੋ ਮਾਨੁਖ ਤੇ ਕਿਆ ਹੋਇਆ ਵੈ ਜੋਤਿਸ ਭਾਵੈ ਸੋਈ ਕਰਾਵੈ ਇਸਕੈ ਹਾਥ ਹੋਏ ਤਾਂ ਸਭ ਚਲੇ ਜੋਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿ ਰਚਾਈ ਜੇ ਜਾਣਤ ਆਪਣੇ ਆਪ ਬਚਾਈ ਭਰਮੇ ਭੁੱਲਾ ਦਹਿ ਦਿਸਤਾਵੈ ਨਿਮਕ ਮਾਹੀ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਨਾ ਮਲੇ ਖਿਨ ਮਹਿ ਨੀਚ ਕੀਟ ਕੋ ਰਾਜੂ ਪਾਰ ਬ੍ਰਹਮ ਗਰੀਬਨ ਬਾਜੂ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰਾਈ ਬਖਸੀ ਸੋ ਤਾ ਕਾ ਲੇਖਾ ਨੰਗਣਾ ਜਗਦੀਸੋ ਜੀਉ ਪਿੰਡੋ ਸਭ ਤੁਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋਤਿਸ ਭਾਵੈ ਸੋਈ ਫੁਨ ਥੀਓ ਕਭੂ ਊਚ ਨੀਚ ਮਹਿ ਬਸੈ ਕਭੂ ਸੋਗ ਹਰਖ ਰੰਗ ਹਸੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਬਕਾਸ ਪਿਆਲ ਕਭੂ ਬੀਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਣਹਾਰ ਕਭੂ ਨਿਰਤ ਕਰਾਂ ਬਹੁ ਭਾਤ ਕਭੂ ਸੋਇ ਰਹਿ ਦਿਨ ਰਾਤ ਕਭੂ ਮਹਾਂਕ੍ਰੋਧ ਬਿਕਰਾਲ ਕਭੂ ਸਰਬ ਕੀ ਹੋ ਤ੍ਰਿਪਾਲ ਕਭੂ ਹੋਏ ਬਹਿ ਬੜ ਰਾਜਾ ਕਭੂ ਭਿਖਾਰੀ ਨੀਚ ਕਾ ਸਾਜਾ ਕਭੂ ਅਪਕੀਰਤ ਮਹਿ ਆਵੈ ਕਭੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਭੂ ਹੋਏ ਪੰਡਿਤ ਕਰੇ ਵਿਖਿਆਨ ਕਭੂ ਮੋਨ ਧਾਰੀ ਲਾਵੈ ਧਿਆਨ ਕਭੂ ਤਟ ਤੀਰਥ ਇਸ਼ਨਾਨ ਕਭੂ ਸਿੱਧ ਸਾਧਕ ਮੁਖ ਗਿਆਨ ਕਭੂ ਕੀਟ ਹਸਤ ਪਤੰਗ ਹੋ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਨ ਕੋਏ ਕਭੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹੁ ਸਥਾਨ ਆਵੈ ਉਸ ਸਥਾਨ ਤੇ ਬਹੁ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਿਆ ਇੱਕ ਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪਨ ਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰ ਰਾਜ ਮਾਨ ਸੋ ਨਰਪਾਤੀ ਹੋਵਤ ਸਵਰਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਰਹਿ ਬੰਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਿਰਬਾਵੈ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਭਲ ਪੀਤਰ ਤਾ ਕਾ ਹੋਏ ਬਿਨਾਸ ਸਭ ਤੇ ਆਪ ਜਨ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਧੈ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਿਟੈ ਅਮਾਨ ਸੋ ਜਨ ਨਾਨਕ ਦਿਰਘਹਿ ਪ੍ਰਵਾਨ ਕੋਟ ਕਰਮ ਕਰੈ ਹੂੰ ਤਾਰੇ ਸ਼ਰਮ ਪਾਵੈ ਸਗਲੇ ਵਿਸਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਪੁਰੇ ਅਵਤਾਰ
ਤਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੀ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕ ਨਿਆਵੈ ਸਰਵ ਕੀਰੇਨ ਜਾਂ ਕਮਲ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ।

0: ਦੁਸ਼ਕ੍ਰਿਤਾ ਸਾ ਹੋਏ ਆਪੇ ਆਪ ਰਸੋਏ ਜੋ ਕਿਨੋ ਸੁ ਆਪਣਾ ਰੰਗ ਸਭ ਤੇ ਦੂਰ ਸਭੁ ਕਾ ਸੰਗ ਬੂਜਾ ਦੇਖਾ ਕ੍ਰਭ ਵੇਖਿਆ ਪਹਿ ਕਿਆ ਪਹਿ ਅਨੇਕ ਵਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਦੇਸੈ ਸਮਝਾਏ ਆਪ ਆਪੇ ਰਚਿਆ ਸਭ ਕਾ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਾ ਚੁਸਕਾ ਹੁ ਕਰਨੈ ਹਾਰ ਉਸ ਤੇ ਭਿੰਨ ਕਾ ਹੋ ਕਿਛੁ ਹੋਏ ਤਰਨ ਤਰੰਤਰ ਇੱਕ ਸੋਏ ਆਪਣੇ ਚਲ ਤੇ ਆਪ ਕਰਨਾ ਹਾਰ ਕਤੁ ਕਰੈ ਰੰਗ ਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਸੁਆਮੀ ਗੁਰਪ੍ਰਸਾਦ ਕਿਨਾ ਵਿਖਿਆਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ ਕਿਨਾ ਬਿਰਲਾ ਚੀਨਾ ਭਲਾ ਭਲਾ ਭਲਾ ਭਲਾ ਤੇ ਰੂਪ ਆਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨ ਆਰਜਾ ਘਟਾਏ ਸੰਤ ਕੈ ਦੁੱਖ ਨ ਜਮਤੇ ਨਹੀਂ ਛੁਟਾਏ ਸੰਤ ਕੈ ਦੁੱਖ ਨ ਸੁਖ ਸਭ ਜਾਏ ਸੰਤ ਕੈ ਦੁੱਖ ਨਰਕ ਮਹਿ ਪਾਏ ਸੰਤ ਕਾ ਦੁਖਨ ਮਤ ਹੋਏ ਮਲੀਨੋ ਸੰਤ ਕਾ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਈ ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰਾਏ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤ ਕੇ ਦੁਖਨ ਕਾਗਜੋਂ ਲਵੈ ਸੰਤ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਿਰਮਾਏ ਸੰਤ ਕਾ ਦੁੱਖ ਨੂੰ ਤ੍ਰਿਸ਼ਨਾ ਮਹਿ ਜਲਾਏ ਸੰਤ ਕੇ ਦੁੱਖ ਨੂੰ ਸਭ ਕੁਛ ਛਲਾਏ ਸੰਤ ਕੇ ਦੁੱਖ ਨੂੰ ਤੇਜ ਸਭ ਜਾਏ ਸੰਤ ਕੇ ਦੁੱਖ ਨੀਚ ਨੀਚਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ ਸੰਤ ਕਨਿੰਦਕ ਮਾਹਾ ਅਤਾਈ ਸੰਤ ਕਨਿੰਦਕ ਪਰਮ ਕਿੰਟਿਕ ਨ ਪਾਈ ਸੰਤ ਕਨਿੰਦਕ ਮਾਹਾ ਹਥਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜਤੇ ਹੀ ਨਉ ਸੰਤ ਕਨਿੰਦਕ ਦੁਖੀ ਅਰਦੀ ਨਉ ਸੰਤ ਕਨਿੰਦਕ ਕੋ ਸਰਬ ਰੋਗ ਸੰਤ ਕਨਿੰਦਕ ਕੋ ਸਦਾ ਬਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਈ ਮੁਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸਾਇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰਾਏ ਸੰਤ ਕੀ ਦੁੱਖ ਨਾ ਸੁਖਤੇ ਟਰਾਏ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੁਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋਈ ਆਪਣਾ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਬਾਰ ਸੰਤ ਕਾ ਦੁਖੀ ਓਂ ਬਿਲਾਏ ਜਿਉਂ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾਏ ਜੋ ਪਾਵਕ ਇਧਰ ਨਹੀਂ ਧਰਾਪੈ ਸੰਤ ਕਾ ਜੋਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿਤੋ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗੜ ਰੂਪ ਹੋਈ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁਖ ਨ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਸਾਇਆ ਕਿਰਤਨ ਮਿਟਕ ਹੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਰੱਬ ਕੀ ਉਸਤਤ ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰਹੋ ਦਿਨ ਰਾਤ। ਤਿਸਹਿ ਧਿਆਵ ਹੋ ਸਾਸ ਗਿਰਾਸ, ਸਭ ਕਛੁ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸਾ ਪ੍ਰਣਾਮ ਦੇ, ਬਡਭਾਗੀ ਨਾਨਕ ਜਨ ਸੇ। ਸਲੋਕ ਤਜ ਹੋ ਸਿਆਨ ਪਸੁਰ ਜਨ ਹੋ, ਸਿਮਰ ਹੋ ਹਰ ਹਰ ਰਾਏ, ਕਾਸ ਹਰ ਮਨ ਰਖ ਹੋ, ਨਾਨਕ ਦੂਖ ਭਰਮ ਪਹੁ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇਕੈ ਭਗਵਾਨ। ਜਿਸ ਕੈ ਦੀਆ ਰਹਿ ਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਾਰਾ ਰਾਖਾ ਇਕ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਉਸਦਾ ਸੁਹੇਲਾ ਕਰ ਲੇਹ ਜੀਉ। ਨੈਨ ਹੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਪੀਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹ ਨਾਨਕ ਉਜਲ ਮੱਥਾ। ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰਹ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲਹ ਹਰ ਮੁਖੀ, ਸਦਾ ਸਦਾ ਜਨ ਉਹ ਤੇ ਸੁਖੀ। ਏਕੋ ਏਕ ਪਛਾਣੈ ਤੁਤ ਕੀ ਉਹ ਸੋਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸ ਕੀ ਜਨ ਹੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀ ਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਕਿਸੈ ਨ ਲਾਗੈ ਦੂਖ। ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੀਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਆਮਨ ਜਾਮਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਯੁਗ ਤਰਚ ਥਾਪ ਥਾਪ। ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ। ਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸ ਨਉ ਕਿਰਪਾ ਕਰਹਿ ਬੜ ਭਾਗੈ। ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਈ ਹੋਵੈ ਸੋ ਹੋਵੇ, ਕਰਨਾ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਉਏ ਸੁਖ ਨਿਧਾਨ ਉਨਹੂ ਬਣ ਆਏ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ। ਜਾ ਕੈ ਸਿਮਰਨ ਉਦਰੀ ਐ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਬਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੁ ਨ ਹੋਏ, ਜੇ ਸੋ ਪ੍ਰਾਨੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਪੇ ਇਕ ਹਰਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛੁ ਤਿਸ ਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਨੈ ਗਾ ਵਾਰ, ਜਿਸ ਗੁਰ ਪ੍ਰਸਾਦਿ ਤੂਟੈ ਹੋ ਰੋਗ, ਨਾਨਕ ਸੋ ਜਨ ਸਦਾ ਰੋਗ। ਜੋ ਮੰਦਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਸੁਥੰਮਨ, ਜੋ ਪਾਖਾਣ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਬੇਗਾਸ, ਜੋ ਮਹਾਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈ ਹੈ। ਦੁਖ ਸੁਖ ਪ੍ਰਭ ਦੇ ਮਨਹਾਰ, ਅਵਰ ਤਿਆਗ ਤੂ ਤਿਸਹਿ ਚਿਤਾਰ, ਜੋ ਕਛੁ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰਹਿ ਜਾਨ। ਕੌਣ ਬਸਤਾਈ ਤੇਰਾ ਸੰਗ, ਲਪਟ ਰਹੇ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਸੇ ਤੀ ਘਰ ਜਾਹੇ। ਜਿਸ ਵਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾ ਜਬ ਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੈ ਸਭ ਕੋਏ, ਮਖੂਜਲ ਹਰ ਦਰਗਹਿ ਸੋਏ, ਹਵਾ ਪਾਰ ਬਿਰਲਾ ਵਾਪਾਰਾ, ਨਾਨਕ ਤਾਕੈ ਸਦ ਬਲਿਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਉ ਆਪਣਾ ਜੀਓ, ਸਾਧ ਕੀ ਧੂਰ ਕਰਹੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਾਧ ਸੇਵਾ ਵੱਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ, ਅਨਕ ਬਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤੇਹੇ ਪਾਇਆ, ਮ੍ਰਿਤਕ ਕਉ ਜੀਵਾ ਲਨਹਾਰ, ਭੁੱਖੇ ਕਉ ਦੇਵਤਾ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛੁ ਤਿਸ ਕਾ ਓਹੋ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੈ ਹਿਰਦੈ ਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸੱਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਰੇਖ ਨਰੰਗ ਕਿਛ, ਤ੍ਰੇਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗਾ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਹੈ ਘਰ ਤਾਕੈ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗ੍ਰਹਿਸਤ ਮਹਿ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ। ਪਿਤਾ ਕਾ ਜਨਮ ਕੇ ਜਾਨੈ ਪੂਤ, ਸਗਲ ਪਰੋਈ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ, ਤੇਹੋ ਗੁਣ ਮਹਿ ਜਾ ਕੋ ਪਰਮਾਏ, ਜਨਮ ਰਹਿ ਫਿਰਿਆਵੈ ਜਾਏ, ਊਚ ਨੀਚ ਤਿਸਕੇ ਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। नाना रूप नाना जाके रंग नाना भेख करहै करंग नाना बिद कीनो बिस्थार प्रभा बिनासी एकंकार नाना चलत करे खिन माहे पूरहे पूरन सब ठाए नाना बिद कर बंत बनाई अपनी कीमत आपे पाई सब घट तिसके सब तिसके ठाओ जप जप जीवै नानक हर नाओ नाम के तारे सगले जंत नाम के तारे खंड ब्रह्मांड नाम के तारे सिमरित वेद पुराण नाम के तारे सुनन ज्ञान ध्यान नाम के तारे आगास पाताल नाम के तारे सगला आकार नाम के तारे पुरिया सब भवन नाम के संग उदरे सुन श्रवण कर कृपा जैसा अपना नाम लाए नानक चौथे पद मह सो जन गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पत सत करनी निर्मल निर्मली जिसै बुझाए तिसै सब भली सत नाम प्रभ का सुखदाई विश्वास सत नानक गुरते पाई सत बचन साधु उपदेश सत ते जन जा कर जा प्रवेश सत नित बूझै जे कोए नाम जप ताकी गत होए आप सत किया सब सत आपे जाना अपनी मित गत जिसकी सृष्ट सो करना हार वर्ण बूझ करत विचार करते की मित ना जाना किया नानक ज्योत पहवै सो वर्तिया बिस्मन बिस्म पय बिस्माद जिन बूझिया तना तिस आया स्वाद प्रभ का रंग राज जन रहे गुर का बचन पदार्थ लहे ओए दाते दुख कटन हार जाका संग तरै संसार जन का सेवक सो वड भागी जन का संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है पे सच नानक होसी पे सच अष्टपदी चरण सत सत परसनहार पूजा सत सत सेवदार दर्शन सत सत पेखनहार नाम सत सत ध्यावनहार आप सत सत सबधारी आपे गुण आपे गुणकारी शब्द सत सत प्रभ भक्ता सुरत सत सत जस सुनता भुजन हार कौ सत सब होए नानक सत सत प्रभ सोए सत सरूप हृदय जनमान्या करन करावन तिन मूल पछानिया जाकर हृदय विश्वास प्रभाया तत् ज्ञान तिस मन प्रगटाया भय ते निर्भउ होए बसाना जिस ते उपजिया तिस माहे समाना बस्त माहे ले बस्त गडाई ताको भिन्न न कहना जाई बूजै बूजन हार विवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक का मन प्रतीत ठाकुर के सेवक की निर्मल रीत ठाकुर का सेवक जाना संग प्रभ का सेवक नाम करंग सेवक कौ प्रभ पालन हारा सेवक की राखा निरंकारा सो सेवक जिस दया प्रभ धारा नानक सो सेवक सा सा समारा अपने जन का पर्दा ढाका अपने सेवक की सर पर राखा अपने दास को देव डाई अपने सेवक को नाम जपाई अपने सेवक की आप पात राखै ताकि गत मित कोए न लाखै प्रभ के सेवक को न पहुँचै प्रभ के सेवक ऊचते ऊचे जो प्रभ अपनी सेवा लाया नानक सो सेवक देह दिस प्रगटाया नीकी कीरी महकल राखै भस्म करा लस्कर कोट लाखै जैसका सास नांग काढ़ ते आप ताको राखत देकर हाथ मानस जतन करत बहु पात तिसके करतब बिरथे जात मारा न राखै वरना कोए सर्बजियां का राखा सोए काहे सोच करह रे प्राणी जप नानक प्रभ लख विडाण ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤੇ ਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਛਵਰ ਨਾਹੀਂ ਦ੍ਰਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲਾ ਹੋ ਜਸ ਜੇਹਬਾ ਦਿਨ ਰਾਤ ਪ੍ਰਭ ਆਪਣੇ ਜਾਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਕ ਨ ਜਾਨੋ ਆਠ ਪਹਿਰ ਪ੍ਰਭ ਬਸ ਹੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿੰਨ ਕੀਲੋ ਓਟ ਲੇਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵ ਹੈ ਤਿਸਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਅਮਨ ਜਨ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਨਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾਏ ਕੋਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਨ ਪਹੁੰਚ ਪ੍ਰਾਣੀ ਅਗਮਾ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਡੇਪ ਮਨ ਮਹਿ ਰਾਖੈ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਅੰਧ ਪਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ हित पाई चूके भ्रम गवन सुन नानक हर हर जस श्रवन निर्गुण आप सरगुण पियोही कला धार जिन सगली मोही अपने चरत प्रभ आप बनाए अपनी कीमत आपे पाए हर बिन दूजा नाही कोए सर्व निरंतर एको सोए ओत पोत रव्या रूप रंग भय प्रगा साधक संग रच रचना अपनी कलता हरी अनक बार नानक बलिहारी श्लोक साथ न चल बिन भजन बिखिया सगली शार हर हर नाम कमावना नानक एहो धन सार अष्टपदी संत जना मिल करहो बीचार एक सिमर नाम आधार अवर उपाव सब मीत बिसार हो चरण कमल रिद मह वरतार हो करण कारण सो प्रभ समरथ दृढ़ कर गह हो नाम हर वथ एहो धन संच हो भगवंत संत जना का निर्मल मंत एक आस रख हो मन माहे सर्ब रोग नानक मिट जाहे जिस धन कौ चार कुंट उठ ताव है सो धन हर सेवा ते पाव है जिस सुख कौ नित बख्श है मीत सो सुख साधु संग प्रीत जिस शोभा कौ करह भली करनी सा शोभा भज हर की सरनी अनेक पावी रोग न जाए रोग मिटा हराव खुद लाए सर्ब निदान मह हर नाम निदान जप नानक दरगह है प्रवान मान पर बुद्ध हो हर कै नाए दह दिस धाव त्या बैठाए ता कौ बिघन न लागै कोए जाकर हृदय बसा हर सोए काल ताती ठांडा हर नाओ सिमर सिमर सदा सुख पाओ पौ बिन स पूर्ण होए आस भगत पाए आत्म प्रगास तित कर जाए बसा बिनासी कहो नानक काटी जम फासी तत् विचार कह जन साचा जन्म मरा सो काचो काचा आवागमन मिट प्रभ सेव आप त्याग सरन गुरुदेव और रतन जन्म का हुए उदार हर हर सिमर प्राण आधार अनेक पावना छूटन हारे सिमरित सास्त बेद बीचारे हर की भगत करहो मन लाए मन बंछत नानक फल पाए संग न चालस तेरा तना तू क्या लपटाव है मूर्ख मना सतमीत कुटंबार बनता इनते कहो तुम कवन सनाथा राज रंग माया विस्थार इनते कहो कमन छुटकार असहस्ती रथ असवारी झूठा डंफ झूठ पासारी जिन दिए तिस बुझा ना बेगाना नाम बिसार नानक पछताना गुर की मत तू लेहे एयाने भगत बिना बहु डूबे सियाने हर की भगत करहो मन मीत निर्मल होए तुम्हारो चीत चरण कमल रख हो मन माहे जन्म जन्म के किल बिख जाहे आप जप हो अवरा नाम जपाव हो सुनत कहत रहत गत पाव हो सार पूत सत हर को नाओ सहज सुभाए नानक गुन गाओ गुन गावत तेरी उतरस मैल बिन सजाए हमें बिख फैल होहे चिंत बसै सुख नाल सास ग्रास हर नाम समाल छाड सियान सगली मना साध संग पाव है सच तना हर पूंजी संच करहो व्यवहार इह सुख दरगह जयकार सर्ब निरंतर एको देख कहो नानक जाक मस्तक लेख एको जाप एको साला हे सिमर एको मन आहे एक सके गुण गाओ अनंत मंथन जाप एक भगवंत एको एक एक हर आप पूर्ण पूर रहो प्रभ व्याप अनक विस्तार एक ते भय एक राध प्राचत गए मन तन अंतर एक प्रभ राता गुर प्रसाद नानक एक जाता श्लोक फिरत फिरत प्रभ आया परया तो सरनाए नानक की प्रभ बेनती अपनी भगती लाए अष्टपदी जाचक जान जाचा प्रभ दान कर कृपा देव हो हर नाम साध जना की मागो धूर पार ब्रह्म मेरी सरदा पूरा सदा सदा प्रभ के गुण गावौ सास सास प्रभ तुम्हें त्यावौ चरण कमल स्यो लागे प्रीत भगत कराओ प्रभ की नित नीत एको टेको आधार नानक मग नाम प्रभ सार प्रभ की दृष्ट महासुख होए हर पाव बिरला कोए जिन चाख्या से जन तृप्ताने पूर्ण पुरख नहीं डोलाने सुबर परे प्रेम रस रंग उपजा चाओ साधक संग परे सरनान सब त्याग अंतर प्रगा सन दिन लिवलाग बड़ भागी जपया प्रभ सोए नानक नाम रते सुख होए सेवक की मनसा पूरी पही सतगुर ते निर्मल मत लई जन का प्रभ होयो दयाल सेवक कीनो सदा निहाल बंधन काट मुक्त जन पहया जन्म मरण दुख भ्रम गया छपुनी सरदा सब पूरी रब रहया सत्संग हजूरी जैसका सा तैन लिया मिलाए नानक भक्ति नाम समाए सो क्यों बिसरा जे काल न पाना सो क्यों बिसरा जे किया जाना सो क्यों बिसरा जिन सब किश दिया सो क्यों बिसरा जे जीवन जिया सो क्यों बिसरा जे अगन मह राख गुरप्रसाद को बिरला लाख सो क्यों बिसरा जे बिखते काडा जन्म जन्म का टूटा गांडा गुरपूरा ताते है बुझाया प्रभ अपना नानक जन त्याया साजन संत करहो एहो काम त्याग जपहो हर नाम सिमर सिमर सिमर सुख पाव हो आप जपहो अवरह नाम जपाव हो भगत पाए तरिया संसार बिन भगती तन होसी शार सर्ब कल्याण सुख निदनाम बूढ़त जात पाए बिसराम सगल दुख का होवत नास नानक नाम जपहो गुणतास उपजी प्रीत प्रेम रस चाओ मंत्रांतरी ही सुवाओ नेत्र उपेख दर्श सुख होए मन बिग साध चरण धोए भगत जना कै मंतन रंग बिरला को पावै संग एक बस दीजै करमया गुर प्रसाद नाम जप लया ताकि उपमा कही न जाए नानक रहया सर्ब समाए प्रभ बख्संद दीन दयाल भगत वछल सदा किरपाल नाथ नाथ गोबिंद गोपाल सर्ब घटा करत प्रतपाल आद पुरख कारण करतार भगत जना के प्राण आधार जो जो जपै सोहे पुनीत भगत भाई लावै मन हीत हम निर्गुण यार नीच अजान नानक अमरी सरन पुरख भगवान सर्ब बैकुंठ मुक्त मोख पाए एक निमख हर के गुण गाए अनक राज भोग बडयाई हर के नाम की कथा मन पाई बह भोजन का प्रसंगीत रसना जपती हर हर नीत भली सो करनी शोभा तनवंत हृदय बसे पूर्ण गुरमंत साध संग प्रभ देहो निवास सर्ब सुख नानक प्रगास श्लोक सरगुण निर्गुण निरंकार सुन समाधि आप अपन किया नानक आपे ही फिर जाप अष्टपदी जब कारे हो काशन दृष्टिता पाप पुन्ना तब कहते होता जब धारी अपन सुन समाद तब बैर विरोध किस संग कमात जब इसका वर्ण चेहन न जापत तब हरख सोग कहो किस व्यापत जब अपने आप पार ब्रह्म तब मोह कहा किसोत परम आपन खेल आप वर्तीजा नानक करना हार न दूजा जब होवत प्रभ केवल तनी तब बंद मुक्त कहो किस को गनी जब एक है हर आगमा पार तब नरक स्वर्ग कहो कौन अवतार जब निर्गुण प्रभ सहज सुभाए तब शिव शक्त कहो कित ठाए जब आप है आप अपनी जोत तरा तब कमन निडर कमन कत डरा अपन चलत आप करना हार नानक ठाकुर अगमा पार अविनाशी सुख अपना सना तह जन्म मरण कहो कहा बिनासना जब पूर्ण करता प्रभ सोए तब जम की त्रास कहो किस होए जब अवगत गोचर प्रभेका तब चितर गुप्त किस पूछत लेखा जब नाथ निरंजन गोचर गादे तब कौन छुटे कौन बंधन बाधे अपने आप ही अचरजा नानक अपन रूप आप ही उपरजा जह निर्मल पुरख पुरख पत होता तह बिन मैल कह हो क्या तोता जह निरंजन निरंकार निर्वाण तह कौन कव मान कौन अभिमान जह स्वरूप केवल जगदीश तह छल छिद्र लगत कहो कीस जह ज्योत स्वरूपी ज्योत संग समावै तह किसै भूख कमन तृप्तावै करन करावन करना हार नानक करते का नाहि सुमार जब अपनी सोभा अपन संग बनाई तब कमन माए बाप मित्र सुत पाई जह सर्ब कला पह